0: ਨਾਨਕ ਜੋ ਪਾਵਕਾ ਸਹਿ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੀ ਮੈਲ ਨਾ ਲਾਗੈ ਜਲਾ
0: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਤਾਰੂ ਪਰ ਆਕਾਸ
1: ਬ੍ਰਹਮ ਗਿਆਨੀ

0: ਤੇ ਡਰੈ
1: ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪਰਸਾਨ ਕਿਸਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ।

0: ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਛੀ ਸਰਬ ਉਪਾਏ, ਕਈ ਕੋਟ ਪਾਤਰ ਵਿਖ ਨਿਪਜਾਏ,
0: ਕਈ ਕੋਟ ਪਵਣ ਪਾਣੀ ਪੈ ਸੰਤਰ, ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸਿਯ ਸੂਰ ਨਿਕਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ,
0: ਸਰਬ ਸਮਗਰੀ ਆਪਣੇ ਸੂਤ ਧਾਰ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰ,
1: ਕਈ ਕੋਟ ਰਾਜਸਥਾਨ ਸਾਧਕ, ਕਈ ਕੋਟ ਵੇਦ ਪੁਰਾਣ ਸਿਮਰਿਆ ਸਾਸ,
0: ਕਈ ਕੋਟ ਕੀਏ ਰਤਨ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀਏ ਚਲ ਜੀਵੇ, ਕਈ ਕੋਟ ਗਿਰੀ ਮੇਰ ਸਵਰ ਕੀਏ,
0: ਕਈ ਕੋਟ ਚੱਕ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ,
1: ਸਾਥੇ ਮੇਰਾ ਸਭ ਹੁਕਮ ਦੇ ਦੂਰ, ਨਾਨਕ ਆਪ ਨਿਪਤ ਰਹਾ ਭਰਪੂਰ,
0: ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਖ ਨਿਵਾਸੀ,
1: ਕਈ ਕੋਟ ਜਨਮ ਜੀਵ ਮਰ, ਕਈ ਕੋਟ ਜਨੀ ਫਿਰ,
0: ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਕਾਲੇ ਥੱਕ ਪਾਹੇ,
1: ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਜਿੰਦ,
0: ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ,
1: ਕਈ ਕੋਟ ਭੈ ਵੈਰਾਗੀ, ਰਾਮ ਨਾਮ ਸੰਕਿਨ ਜਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋਜਨ ਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਪਿਆਸ, ਜਿਨ ਕੋ ਮਿਲਿਓ ਪ੍ਰਭ ਵਿਨਾਸ,
0: ਕੋਟ ਮੰਗੇ ਸਤ ਸੰਗ,

0: ਕਟਕਟ ਪੂਰਨ ਬ੍ਰਹਮ ਪ੍ਰਕਾਸ
1: ਆਪਣੀ ਬਲ ਪਿਆ ਬਣਾਈ ਨਾਨਕ ਜੀਵਾ ਦੇਖ ਵਡਾਈ
0: ਇਸਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ
1: ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਈ ਪੰਥੀਓ
0: ਕਬਹੁ ਊਚ ਨੀਚ ਮਹਿ ਬਸੈ ਕਬਹੁ

0: ਦਸਤ ਪਤੰਗ ਹੋਏ ਜੀਆ ਅਨੇਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਚਰਨ ਕਾਵੈ
0: ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।

0: ਸਲੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ
1: ਜੋ ਜਾਣਾ ਮੈਂ ਜੋ ਬਲਵੰਤ ਸੋ ਹੋਤ ਵਿਸਥਾਪਾ ਜੰਤ
0: ਆਪਸ ਕੋ ਕਰਮੰਤ ਕਹਾਵੇ ਜਨਮ ਮਰੇ ਬੋ ਜੋਨ ਪਰਮਾਵੇ
1: ਭਾਨ ਭੂਪਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੈ ਸੁਖ ਪਾਵੇ
1: ਤਨਤਾ ਹੋਈ ਕਰ ਕਰ ਬਾਵੇ ਤ੍ਰਿਣ ਸਮਾਨ ਕਾ ਸੰਗ ਨ ਜਾਵੇ
0: ਬੋ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾਸ
1: ਸਭ ਕੇ ਆਪ ਜਾਣੈ ਬਲਵੰਤ ਖਿਨ ਮੈ ਹੋਏ ਜਾਏ ਪਸਮੰਤ
0: ਕਿਸੇ ਨ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾਪਾ ਮਿਟੈ ਬਿਮਾਨ ਸੋ ਜਨ ਨਾਮ ਦਰਗਾ ਪਰਵਾਨ
0: ਕੋਟ ਕਰਮ ਕਰੈ ਹੋ ਤਾਰੇ ਸ਼੍ਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਵੈ ਹਰ ਦਰਗੇ ਕੋ ਕੈਸੇ ਗਵੈ
1: ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਲ ਆਵੈ
0: ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਕਤੀ ਕਾ ਸੋਏ ਤਬ ਸੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਧਾਰੈ ਕੋ ਬੈਰੀ ਨੀਤ ਤਬ ਲਗ ਨਿਸ਼ਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦਏ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਛੁਟੈ
0: ਸੈਸ ਖਟੇ ਲਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੇ ਪਾਵੈ
1: ਅਨੇਕ ਭੋਗ ਵਿਖਿਆ ਕੇ ਕਰੈ ਨੈ ਤ ਪਾਵੈ ਪਪ ਪਪ ਮਰੈ
0: ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸਾ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਕਰਨ ਕਰਾਵਨ ਕਰਨ ਹਾਰ ਇਸਕਾ ਹਾਥ ਕਹਾ ਵਿਚਾਰ
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛੁ ਕੀਨੈ ਸੋ ਆਪਣਾ ਰੰਗ ਸਭ ਤੇ ਦੂਲ ਸਭ ਕੈ ਸੰਗ।

0: ਆਪੇ ਰਚਿਆ ਸਭ ਕੈ ਸਾਥ,
1: ਆਪ ਕੀਨੂੰ ਆਪਣ ਵਿਸਾਰ, ਸਭ ਕਾ ਸੁਸਤਾਉ ਕਰਨ ਹਾਰ,
0: ਉਸਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏ ਕੈ ਸੋਏ,
1: ਆਪਣੇ ਚਲ ਪਿਆ ਕਰਨ ਹਾਰ,
0: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ,
1: ਸਤ ਸਤ ਸਤ ਪ੍ਰਭ ਸਵਾਮੀ, ਗੁਰ ਪ੍ਰਸਾਦ ਕਿਨਾ ਵਖਿਆਨੀ,
0: ਸੱਚ ਸੱਚ

0: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
1: ਏਕੋ ਏਕ ਏਕ ਪਛਾਨੈ, ਏਤਤ ਕੀਓ ਸੋ ਜੀ ਜਾਣੈ।
0: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ।
0: ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ।
1: ਪੰਡਿਤ ਕੀਰਤਨ ਕੇਵਲ

ਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਿਤਪਾਲ ਹੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਤਿਸਵਿਨ ਨਾਹੀ ਤੇਰਾ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾ ਸਭ ਕਿਸ ਤਿਸ ਕਾ ਦੀਆ ਦਰਬ ਹੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਣ ਹਰ ਜਾਣੇ ਗਾਵਾਰ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ

0: ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂ ਤਿਸੇ ਚਿਤਾਰ
0: ਜੋ ਕਿਛ ਕਰੇ ਸੋਈ ਸੁਖ ਮਾਨ ਭੁਲਾ ਕਾਹੇ ਫਿਰੇ ਅਜਾਨ
1: ਕੌਣ ਵਸਤ ਆਈ ਤੇਰਾ ਸੰਗ ਲਾਪਟ ਰਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਏ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਸਚ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ
0: ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਦਾ ਕਹਿ ਸੋਏ
1: ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਕੈ ਸਦ ਬਲਿਹਾਰ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਹੋਠ ਕਹੀ ਸੰਤੈ ਦਰ ਆਇਆ ਸਤ ਸੁਖ ਨਾਨਕ ਤੈ ਪਾਇਆ
1: ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਭ ਕਿਸ ਸਿਸਕਾ ਉਹ ਕਰਨਾ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਭਗਤ ਭਗਤ ਸੁਣੀਐ ਤੈ ਲੋਏ ਜਾ ਕੇ ਹਿਰਦੈ ਇੱਕੋ ਹੋਏ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ

0: ਕੀਮਤ ਆਪੇ ਪਾਈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ,
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ,
0: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ,
1: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸ਼ਰਵਨ।
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਨੀ ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ
1: ਪ੍ਰਵੇਸ਼,
0: ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋਤਿਸ ਭਾਵੈ ਸੋ ਵਰਤੀਆ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਜਨ ਕਾ ਸੇਵਕ ਸੋ ਵਡਭਾਗੀ।

0: ਹਰੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਲੇਖਨਹਾਰ ਨਾਮ ਸਤ ਸਤ ਧਿਆਨਹਾਰ
1: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
0: ਸੰਤ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਗਿਆ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਲ ਤੇ ਮੂਲ ਪਛਾਨਿਆ
1: ਜਾਂ ਕਹਿ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ
0: ਪੈਤੇ ਨਿਰਭਉ ਹੋਇ ਬਸਾਨਾ ਜਿਸ ਤੇ ਉਪਜਿਆ ਕਿਸ ਮਾਹੇ ਸਮਾਨਾ
1: ਬਸਤ ਮਾਹੇ ਲੇ ਬਸਤ ਬਿਗੜਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ
0: ਬੂਜਾ ਬੂਜਾ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
1: ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਬੜਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਰਾਖੈ ਤਾਂ ਕੀ ਗਦਮਿਤ ਹੋਏ ਨ ਲਾਖੈ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਲੈ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਲ ਰਾਖੇ ਪਤਨ ਕਰੇ ਲਸਕਰ ਕੋਟ ਲਾਖੇ
0: ਜਿਸ ਕਾ ਸਾਸ ਨ ਕਾਟਤੇ ਆਪ ਤਾਕੋ ਰਾਖ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੇ ਕਰਤਬ ਬਿਰਥੇ ਜਾਤ
0: ਮਾਰੇ ਨ ਰਾਖੇ ਅਵਰ ਨ ਕੋਈ ਸਰਬ ਜੀਆ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ
0: ਵਾਰੰਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤ ਦੇ ਮਨ ਤਨ ਤ੍ਰਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਛ ਅਵਰ ਨਾਹੀ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤਰਪਤਾਨੇ ਮਨ ਤਨ ਨਾਮੇ ਨਾਮ ਸਮਾਣੇ
0: ਉਠਤ ਬੈਠ ਸੋਵਤ ਨਾਮ ਕਉ ਨਾਨਕ ਜਨ ਕੈ ਸਤਿਕਾਮ
1: ਬੋਲੋ ਜਸ ਜੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀਤੀ ਕਿਨੀ ਦਾਤ
0: ਕਰੇ ਭਗਤ ਆਤਮਕ ਚਾਏ ਪ੍ਰਭ ਆਪਣੀ ਸੇਵ ਰਹਿ ਸਮਾਏ
1: ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈ ਏਕ ਨ ਜਾਣੋ
1: ਆਠ ਪੈਰ ਪ੍ਰਭ ਬਸੇ ਹਜੂਰੇ ਕਉ ਨਾਨਕ ਤੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪਰ ਪ੍ਰਭੂ ਪਛਾਤਾ ਸੋ ਜਨ ਸਰਬ ਸੋ ਕਾ ਦਾਤਾ
0: ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕਾ ਦਰਸਾ ਪਾਪ ਮਿਟਾਵੈ
1: ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ

0: ਇਹ ਕਾਮ, ਆਨ ਤਿਆਗ ਜਪੋ ਹਰ ਨਾਮ,
1: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਮਰਹਿ ਨਾਮ ਜਪਾਵੋ।
0: ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ।

ਨਾਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ।

0: ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ
1: ਨਾਨਕ ਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸੁਮਾਰ
0: ਆਪਣੀ ਸੋਭਾ ਆਪਨ ਸੰਗ ਬਨਾਈ

0: ਜਤ ਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਕੇ ਹਾਥ ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨ ਮਾਰੇ ਸੋ ਮੂਹ ਆ ਜਿਸ ਮਨੋ ਬਿਸਾਰੇ
1: ਜਿਸ ਤੇ ਜਮਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ

0: ਅਨੁਭਵ ਪਾਤ, ਜੋ ਜੋ ਰਚਿਓ ਸੋ ਤਿਸੇ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੈ ਹਰਿ ਕੇ ਗੁਣ ਗਾਏ,
0: ਮਨ ਅੰਤਰ ਵਿਸਾਰ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ,
1: ਜਨ ਲਾਗਾ ਹਰਿ ਕੈ ਨਾਏ, ਤਿਸ ਦੀ ਆਸ ਨ ਦਿੱਤੀ ਜਾਏ,
0: ਸੇਵਕ ਕੋ ਸੇਵਾ ਬਣਿਆਈ ਹੁਕਮ।

0: ਉਪਰੇ ਰਾਖਣ ਹਾਰ ਧਿਆਏ।
1: ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।
1: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ।
0: ਸਿਰ ਉਪਰ ਠਾਠਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ।
1: ਮਤ ਪੂਰੀ ਅਮਰ ਜਾਤਿ ਦ੍ਰਿਸ਼ਟ, ਦਰਸ਼ਨ ਵੇਖਤ ਉਦਰ ਸ੍ਰੇਸ਼ਟ।
0: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
1: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
0: ਜਿਸ ਮਨ ਬਸੇ ਸੋ ਹੋਤ ਨਿਹਾਲ।

0: ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ
1: ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਾ ਭਗਵੰਤ
0: ਹਰਿ ਮਾਇਆ ਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਕੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਡ ਦੈ ਜਿਸੇ ਸਮਾਹੇ
1: ਕਿਸੇ ਭਿੰਨ ਨਹੀਂ ਕੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਅਰ ਸੂਨ ਖੇਤਰ ਮੈਂ ਏਕ
1: ਬਾਣੀ ਪ੍ਰਗਤੀ ਸਭ ਕੋ ਬੋਲੇ ਆਪ ਡੋਲਾ ਕਬੂ ਡੋਲੇ
0: ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ ਹਾਰੇ ਸਵਾਮੀ ਓਤ ਬੋਤ
0: ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਵਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ
0: ਜਨਾ ਸੁਨੇ ਸੋ ਬਚਨ।

0: ਕੇ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇ ਕਹੇ।
1: ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਪਾਵੇ ਨਾ ਲਏ ਸਮਾਏ।
0: ਇਸਤੇ ਹੋਏ ਸੋ ਨਾਹੀ ਬੁਰਾ, ਉਰੇ ਕੋ ਕਿਨੇ ਕਛ ਕਰਾ।
1: ਆਪ ਲਾਗੇ ਤੂ ਤਕਨੀਕੀ, ਆਪੇ ਜਾਣੇ ਆਪਣੇ ਜੀ ਕੀ।
0: ਆਪ ਸਾਚ ਧਾਰੀ

0: ਕਾ ਸੁਣੀ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ

0: ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ
1: ਚਿਤ ਚਿਤ ਹੋ ਨਾਰਾਇਣ ਏਕ ਏਕ ਰੂਪ ਜਾਗੇ ਰੰਗ ਅਨੇਕ
0: ਗੋਪਾਲ ਦਾਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉਤਮ ਸਲੋਕ ਸਾਧ ਕੇ ਬਚਨ ਅਮੁਲੀਕ।

ਪ੍ਰਧਾਨ ਪੁਰਖ ਪ੍ਰਗਟ ਸਭ ਲੋਈ। ਹਰ ਤਨ ਖਾਰ ਚਲੈ ਜਨ ਸੋਈ, ਨਾਨਕ ਜਿਸ ਹੀ ਪ੍ਰਾਪਤ ਹੋਈ। ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ। ਸੁੰਦਰ ਚਤੁਰ ਤਤ ਕਾ ਬੀਤਾ, ਸਮਦਰਸੀ ਏਕ।

ਸਾਸਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ।

ਤੂੰ ਕਰਤਾ ਸਚਿਆਰ ਮਿੰਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤ ਨ ਪਾਇਆ।

ਸਮੇਂ ਚੌਪਾਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ। ਬਿਸ਼ਨ ਭਗਤ ਕੀ ਇਹ ਫਲ ਹੋਈ, ਆਦਿ ਵਿਆਦ ਸ਼ਵੈ ਸਕੈ ਨ ਖੋਈ। ਸੰਮਤ ਸਤਰੈ ਸਹਿਸ ਬਚਾਵਨ, ਹਾੜ ਵਧੀ ਪ੍ਰਥਮ ਸੁਖਦਾਵਨ।

ਪਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪਰਸਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਗੋਆ ਅਖਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ।

ਕੋਈ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਦੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਹਰ ਰੋਜ਼ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਸੰਗਤੀ ਜਾਪ, ਜੋ 18 ਤਰੀਕ ਤੱਕ ਲਗਾਤਾਰ ਚੱਲਣਗੇ, ਔਰ 18 ਤਰੀਕ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਾਮਾਂ ਦੇ ਵਿਸ਼ੇਸ਼ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ ਦੇ ਵਿੱਚ ਆਤਮ ਰਸ ਕੀਰਤਨ ਹੋਣਗੇ, ਔਰ ਆਉਣ ਵਾਲੀ 4 ਜੁਲਾਈ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਸਿੰਘਾਂ ਨੇ, ਜਿਨ੍ਹਾਂ ਗੁਰੂ ਪਿਆਰਿਆਂ ਨੇ, ਸੰਗਤਾਂ ਨੇ ਅੰਮ੍ਰਿਤ ਨਹੀਂ ਛਕਿਆ, ਆਪਣੇ ਨਾਮ ਲਿਖਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਜੀ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਧੰਨ ਗਰੀਬ ਨਿਵਾਜ ਪਾਤਸ਼ਾਹ, ਦਸਾਂ ਹੀ ਪਾਤਸ਼ਾਹੀਆਂ ਦਾ ਹਿਰਦਾ ਸਰੂਪ, ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਤਾਰਕ, ਗੁਰਤਾ ਦੇ ਤਖਤ ਤੇ ਸਵਾਏ ਮਾਨ, ਜੁਗੋ ਜੁਗ ਅਟਲ ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਗੋਦ ਦਾ ਆਨੰਦ ਮਾਣਦੇ ਹੋਏ ਸਤਸੰਗੀਆਂ ਨੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨੂੰ ਪਰਸਿਆ। ਸੰਗਤੀ ਰੂਪ ਅੰਦਰ ਸੁਖਮਣੀ ਸਾਹਿਬ ਜੀ ਕੀ ਬਾਣੀ ਕੇ ਪਾਠ, ਉਪਰੰਤ ਸੋਦ ਰਹਿਰਾ ਸਾਹਿਬ ਜੀ ਕੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਕੇ ਕੀਰਤਨ, ਹਜੂਰੀ ਰਾਗੀ ਜਥੇ ਪਾਸੋਂ ਗੁਰਮੁਖ ਪਿਆਰਿਆਂ ਨੇ ਬੜਾ ਰਸ ਪਿੰਨਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਸਤਸੰਗੀਆਂ ਨੇ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸ ਅਤੇ ਸਮੇਂ ਨੂੰ ਗੁਰੂ ਦੇਵ ਦੀ ਪਾਵਨ ਗੋਰ 'ਚ ਬੈਠ ਕਰਕੇ ਸਫਲ ਕੀਤਾ ਹੈ। ਰੋਜ਼ ਦੀ ਮਰਜ਼ਾਦਾ ਅਨੁਸਾਰ ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਸਤਿਗੁਰੂ ਜੀ ਨੇ ਤਰਸ ਕਰਕੇ ਬਖਸ਼ ਕੀਤਾ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਮਾਝੇ ਅਤੇ ਦੁਆਬੇ ਦੇ ਇਲਾਕੇ ਦੇ ਵਿੱਚੋਂ 400 ਸੂਰਵੀਰ ਨੌਜਵਾਨ ਇਕੱਠਾ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਇਆ, ਪ੍ਰਾਰਥਨਾ ਕੀਤੀ, ਬੇਨਤੀ ਕੀਤੀ, ਮਹਾਰਾਜ ਅਸੀਂ ਰੋਜ਼ੀ ਵਾਸਤੇ ਵਜੀਵਿਕਾ ਵਾਸਤੇ ਆਏ ਹਾਂ। ਬੇਬੜੇ ਸਿੱਖ ਨੇ ਮਹਾਰਾਜ ਜੀ ਨੂੰ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਨੌਜਵਾਨ ਆਏ ਨੇ 25 ਤੋਂ ਲੈ ਕੇ 20 ਤੋਂ 25 ਸਾਲ ਤੱਕ ਦੀ ਸਾਰਿਆਂ ਦੀ ਲਗਭਗ ਆਰਜੂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹਨਾਂ ਨੂੰ ਰੱਖ ਲਓ, ਉਹਨਾਂ ਦਾ ਰਜ਼ੀਨਾ, ਉਹਨਾਂ ਨੂੰ ਉਪਜੀਵਿਕਾ ਤਨਖਾਹ ਕੀ ਦੇਣੀ ਹੈ ਨੀਅਤ ਕੀਤੀ ਗਈ। ਗੁਰੂ ਕੇ ਲੰਗਰ 'ਚੋਂ ਭੋਜਨ ਪਾਣੀ ਛਕਣ ਵਾਸਤੇ ਆਗਿਆ ਹੋਈ, ਸੁੰਦਰ ਵਸਤਰ ਅਤੇ ਸ਼ਸਤਰ ਦਿੱਤੇ ਗਏ ਔਰ ਉਹਨਾਂ ਨੌਜਵਾਨਾਂ ਨੂੰ ਘੋੜੇ ਦਿੱਤੇ ਗਏ। ਸਤਿਗੁਰੂ ਜੀ ਦੀ ਮਹਿਮਾ ਅਪਰ ਅਪਾਰ ਗਾਵਣ ਦੇ ਲਈ ਔਰ ਯੋਧਿਆਂ ਦੇ ਅੰਦਰ ਵੀਰਸ ਨੂੰ ਪੈਦਾ ਕਰਨ ਦੇ ਲਈ ਜਿਹੜਾ ਢਾਡੀ ਅਬਦੁੱਲ ਹੈ ਉਹ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਪੁੱਜ ਕਰਕੇ ਵਾਰਾਂ ਗਾਉਂਦਾ ਹੈ। ਪੁਰਾਤਨ ਕਾਲ ਵਿੱਚ ਹੋਏ ਵੇ ਯੋਧਿਆਂ ਦੀਆਂ ਵੀਰਸੀ ਵਾਰਾਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਗਾ ਕਰਕੇ ਸੁਣਾਉਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਉਸ 'ਤੇ ਵੀ ਡਾਢੇ ਪ੍ਰਸੰਨ ਹੋ ਰਹੇ ਹਨ, ਬੇਅੰਤ ਬਖਸ਼ਾਂ ਦੇ ਰਹੇ ਨੇ। ਇਹ ਆਪਾਂ ਸਰਵਣ ਕੀਤਾ ਪਿੱਛੇ। ਆਓ ਅਗਲੇ ਅਧਿਆਇ ਅੰਦਰ ਜਿਵੇਂ ਸਤਿਗੁਰੂ ਮਹਾਰਾਜ ਜੀ ਬਖਸ਼ ਕਰਦੇ ਹੈ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਇਕਾਗਰ ਹੋ ਕਰਕੇ

0: ਜਲੰਧਰ ਮਹਾਰਾਜ ਜੀ ਦੇ ਔਰ ਦਿਵਾਲੀ ਦੇ ਜੋੜ ਮੇਲੇ ਤੇ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਦੀ ਮਹਿਮਾ ਸੁਣਨ ਵਾਸਤੇ ਵੀ ਸਮਾਂ ਪ੍ਰਾਪਤ ਹੋ ਰਿਹਾ ਹੈ।
1: ਬਾਜੀ ਸ਼ਸਤਰ ਮੇਲ ਬਾਜੀ ਸ਼ਸਤਰ ਬਾਜੀ ਸ਼ਸਤਰ ਭੇਟਲੇ ਹਰਖਤ
0: ਔਰ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਲੈਣ ਵਾਸਤੇ ਸੰਗਤਾਂ ਬਹੁਤ ਸੁੰਦਰ ਸੁੰਦਰ ਘੋੜੇ ਔਰ ਸ਼ਸਤਰ ਲੈ ਕਰ

0: ਹਾਥੀ ਬਹੁਤ ਸੁੰਦਰ ਸਤਿਗੁਰੂ ਜੀ ਨੂੰ ਭੇਟ ਕਰਨ ਦੇ ਲਈ ਭੇਜਿਆ ਹੈ।
1: ਸ਼ਸਤਰ ਤੁਰੰਗ ਬ੍ਰਿੰਦ ਤਵ ਆਈ।
0: ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੂੰ ਅਰਪਣ ਕਰ ਰਹੀਆਂ ਸਿੱਖ ਸੰਗਤਾਂ ਨੇ ਬਲੀ ਹਾਥੀ ਆਇਆ, ਬਹੁਤ ਸਾਰੇ ਸ਼ਸਤਰ ਆਏ, ਬਹੁਤ

ਚਾਹੀਦੀ ਹੈ, ਪ੍ਰਥਾ ਪ੍ਰਚਲਿਤ ਕਰੀਏ। ਭਾਵ ਗੁਰਸਿੱਖ ਦਾ ਜੋ ਕਰਮ ਹੈ, ਨਾਮ ਦਾਨ ਇਸ਼ਨਾਨ, ਉਹ ਵੀ ਹੋਣਾ ਜ਼ਰੂਰੀ ਹੈ। ਦਾਨ ਵੀ ਜਥਾ ਸ਼ਕਤ ਹੋਣਾ ਚਾਹੀਦਾ ਹੈ, ਕਿਉਂਕਿ ਪਹਿਲੇ ਪਾਤਸ਼ਾਹ ਤੋਂ ਲੈ ਕਰਕੇ ਜੋ ਦਸਬੰਧ ਦੀ ਪਰ ਚੱਲ ਰਹੀ ਹੈ ਰੀਤੀ ਰਿਵਾਜ, ਕਿ ਸਿੱਖ ਆਪਣੀ ਕਿਰਤ ਬਿਰਤ ਕਰੇ ਅਤੇ ਦਸਬੰਧ ਗੁਰੂ ਦੇ ਨਿਵੱਤ ਕੱਢੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਉਸ ਪ੍ਰਥਾ ਨੂੰ ਪਰਿਪੱਕ ਰੂਪ ਦੇ ਅੰਦਰ ਸਿੱਖਾਂ 'ਚ ਪ੍ਰਚਲਿਤ ਕਰਨਾ

0: ਨਿਮਿਤ ਕੁਝ ਵਸਤਰ ਸ਼ਾਸਤਰ ਜਾਂ ਕੋਈ ਦਾਨ ਆਦਿਕ ਭੇਟਾ ਕਰਨ ਦੇ ਲਈ ਇਹ ਤਿਆਰੀ ਕਰੋ।
1: ਤਿਸ ਅਰ ਪੰਚ ਤਰੰਗ, ਤਿਸ ਇੱਕ ਹਾਥੀ ਅਰ ਪੰਚ ਤਰੰਗ,
0: ਤੇ ਔਰ ਤਿਸ ਇੱਕ ਹਾਥੀ ਅਰ ਪੰਜ ਤਰੰਗ। ਪਿਤਾ ਸਤਿਗੁਰੂ ਜੀ ਦੇ ਨਿਮਿਤ ਸਿੱਖਾਂ ਨੂੰ ਭੇਟ ਕਰਨ ਲਈ ਅਰਪਣ ਦੇ ਲਈ ਜੋ ਦਾਨ ਦੀ ਪ੍ਰਥਾ ਮੇਰੇ ਸਤਿਗੁਰੂ ਜੀ ਨੇ ਚਲਾਈ, ਜੋ ਪ੍ਰਪਕਤ ਕੀਤੀ, ਇੱਕ ਹਾਥੀ ਔਰ ਪੰਜ ਤਰੰਗ, ਪੰਜ ਘੋੜੇ ਅਤੇ ਇੱਕ ਹਾਥੀ,
1: ਸ਼ਸਤਰ ਬਸਤਰ ਬਹੁ ਵਿਧ ਕੇ ਸੰਗ,
0: ਬਹੁਤ ਤਰ੍ਹਾਂ ਦੇ ਸੁੰਦਰ ਸ਼ਸਤਰ ਵੀ ਔਰ ਸੋਹਣੇ ਸੋਹਣੇ ਨਾਲ ਬਸਤਰ ਵੀ,
1: ਖਰੇ ਹੋਏ ਕਰ ਤਖਤ ਅਗਾਰੀ,
0: ਛੇਵੇਂ ਪਾਤਸ਼ਾਹ ਜੀ ਮਹਾਰਾਜ ਤੱਕ

0: ਦਾਸ ਸਾਹਿਬ ਜੀ ਨੇ ਪੰਜ ਪਾਤਸ਼ਾਹੀਆਂ ਦੇ ਨਾਂ ਲੈ ਕੇ ਫਿਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਿਮਿੱਤ ਜੋ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਦਾਨ ਕਰਨਾ ਹੈ ਉਸਦੇ ਪ੍ਰਥਾਏ ਅਰਦਾਸ ਕੀਤੀ।
1: ਅਰਪੀ ਵਸਤੂ ਲੀਨ ਸੰਭਾਰੀ,
0: ਜਿਹੜੀਆਂ ਸਿੱਖ ਸੰਗਤਾਂ ਦੀਆਂ ਅਰਪਣ ਕੀਤੀਆਂ ਹੋਈਆਂ ਵਸਤੂਆਂ ਨੇ ਉਹਨਾਂ ਸਾਰੀਆਂ ਨੂੰ ਸੰਭਾਲਿਆ ਗਿਆ।
1: ਗਜ ਢਾਡੀ ਕੋ ਹਿਤ ਸਵਾਰੀ,
0: ਇਸ ਵੇਲੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਜੋ ਢਾਡੀ ਅਬਦੁਲ ਸੀ ਸੁਰ ਸਿੰਘ ਦਾ ਰਹਿਣ ਵਾਲਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਅੰਦਰ, ਇਹ ਢਾਡੀ ਦੇ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸਵਾਰੀ ਦੇ ਵਾਸਤੇ ਗਜ ਢਾਡੀ, ਗਜ ਨਾਮ ਹਾਥੀ ਦਾ, ਹਾਥੀ ਸਤਿਗੁਰੂ ਜੀ ਨੇ ਉਸ ਢਾਡੀ ਦੇ ਤਾਈਂ

0: ਗਿਆਨ ਪ੍ਰਾਪਤ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਵਰਣਨ ਕੀਤਾ ਹੈ। ਸ੍ਰੀ ਗੁਰ ਤਖ਼ਤ ਬਰਾਜੇ ਗੁਰਤਾ ਪਾਏ ਕੈ ਸ਼ਬ ਵਰਨੀ ਨਾ ਜਾਉਂ ਕਹੂੰ ਕਿਆ ਗਾਏ ਕੈ, ਐਸੇ ਬੋਲ ਉਸਨੇ ਮਹਾਰਾਜ ਜੀ ਦੀ ਸਿਫਤ ਅੰਦਰ ਵਡਿਆਈ ਅੰਦਰ ਉਚਾਰੇ।
1: ਤੀਨ ਲੋਕ ਪਦ ਪ੍ਰਭ ਅਵਤਰਿਓ,
0: ਤਿੰਨਾਂ ਲੋਕਾਂ ਦੇ ਮਾਲਕ ਪ੍ਰਭੂ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਛੇਵਾਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਾਰਨ ਕੀਤਾ ਹੈ।
1: ਬਾਹਰ ਗਏ ਸਤਿਗੁਰ ਹਰਿਮੰਦਰ,
0: ਇਸ ਤਰ੍ਹਾਂ ਸਤਿਗੁਰੂ ਜੀ ਦੀ ਮਹਿਮਾ ਗਾਈ ਹੈ ਢਾਡੀ ਅਬਦੁਲ ਨੇ, ਔਰ ਢਾਡੀ ਨੱਥਮਲ ਤੇ ਅਬਦੁਲ ਡੋਰ ਢਾਡੀ ਸਨ। ਅਗਲੇ ਦਾ ਵੀ ਨਾਂ ਆਏਗਾ ਇਤਿਹਾਸ ਵਿੱਚ। ਛੇਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

0: ਔਰ ਆਪਣੇ ਸੁਭਾਏ ਮਾਨ ਮੁਖ ਤੋਂ ਇਸ ਤਰ੍ਹਾਂ ਦੇ ਬਚਨ ਫਰਮਾਏ।
1: ਜੋ ਇਹ ਰੀਤ ਕਰੇ ਸਿੱਖ ਚੀਨੇ।
0: ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਆਪਣੇ ਆਪ ਨੂੰ ਸਿੱਖ ਜਾਣਦੇ ਨੇ ਕਿ ਗੁਰੂ ਕੇ ਸਿੱਖ ਹਾਂ, ਉਹ ਇਸ ਰੀਤੀ ਦੇ ਅੰਦਰ ਚੱਲਣ, ਭਾਵ ਜੇ ਕੋਈ ਸਾਡਾ ਵਡੇਰਾ ਪੁਰਖ ਅਕਾਲ ਚਲਾਣਾ ਕਰ ਗਿਆ ਹੈ ਤੇ ਜਥਾ ਸ਼ਕਤ ਉਸਦੇ ਨਿਮਿਤ ਦਾਨ ਪੁੰਨ ਕੀਤਾ ਜਾਵੇ। ਤੇ ਇਹ ਵੀ ਸਿੱਖਾਂ ਦੇ ਅੰਦਰ, ਇਹ ਨਹੀਂ ਵੀ ਬਾਹਮਣਾਂ ਨੂੰ ਦਾਨ ਦੇਣਾ, ਐਸੀ ਰੀਤ ਨੂੰ ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਖਤਮ ਕੀਤਾ ਹੈ। ਪਹਿਲੇ ਸਰੂਪ ਅੰਦਰ ਹੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੰਜੂ ਪਾਉਣ ਤੋਂ ਮਨਾਹੀ ਕਰ ਦਿੱਤੀ ਸੀ, ਔਰ ਫਿਰ ਪਿਤਾ ਜੀ ਨੂੰ ਕਹਿ ਰਹੇ ਸੀ ਵੀ ਇਹਨੂੰ ਬਾਹਮਣਾਂ ਨੂੰ ਕਾਹਦੇ ਵਾਸਤੇ ਦਾਨ ਦੇਣਾ ਹੈ। ਦਸਵੇਂ ਜਾਮੇ 'ਚ ਜਾ ਕਰਕੇ ਵੀ ਇਸ ਤਰ੍ਹਾਂ ਮੋਹਰ ਲਾਈ ਸਤਿਗੁਰੂ ਜੀ ਨੇ। ਹਜ਼ੂਰ ਦੇ ਬਚਨ ਆਉਂਦੇ ਨੇ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕਿ ਸੇਵਨਾ ਸਹਾਵਤ ਜੀ ਕਹੋ। ਦਸਵੇਂ ਪਾਤਸ਼ਾਹ ਕਹਿੰਦੇ ਗੁਰੂ ਕੇ ਖਾਲਸੇ ਦੀ ਸੇਵਾ ਕਰਨੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਮੈਨੂੰ ਸੁਹਾਉਂਦੀ ਹੈ। ਹੋਰ ਕੋਈ ਕੀਤੀ ਸੇਵਾ, ਕਿਸੇ ਨੂੰ ਕੀਤਾ ਹੋਇਆ ਦਾਨ ਜਿਹੜਾ ਸਾਡੇ ਜੀ ਨੂੰ ਸੁਹਾਉਂਦਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਤਰ੍ਹਾਂ ਦੀ ਸਤਿਗੁਰੂ ਜੀ ਦੀ ਮਹਿਮਾ ਦੇ ਅੰਦਰ ਬੇਅੰਤ ਤਰ੍ਹਾਂ ਆਪਣੀ ਬਾਣੀ ਦੇ ਅੰਦਰ, ਵਾਰਾਂ ਦੇ ਅੰਦਰ, ਕਵਿਤਾਂ ਦੇ ਅੰਦਰ ਵਡਿਆਈ ਕੀਤੀ ਗਈ ਹੈ। ਕਹਿੰਦੇ ਪਾਂਚ ਵਾਰ ਗੰਗ ਜਾਏ, ਵਾਰ ਪੰਚ ਪਰਾਗ ਨਾਏ। ਉਹਨਾਂ ਸ਼ਬਦਾਂ ਦੇ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਪੱਗ ਚਾਂਪ ਸੁਭਾਏ ਕੈ। ਸਿੱਖ ਕੋ ਪਲਾਏ ਪਾਣੀ ਭਉ ਕਰ ਕੁਰਖੇਤ, ਅਸਮੇਦ ਜੱਗ ਫਲ ਸਿੱਖ ਕੋ ਜਵਾਏ ਕੈ। ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਨੇ ਕਹਿੰਦੇ ਜਿਵੇਂ ਸਨਾਤਨ ਮਤ ਦੇ ਲੋਕ ਕੁਰਸ਼ੇਤਰ ਦੀ ਧਰਤੀ 'ਤੇ ਦਾਨ ਪੁੰਨ ਕਰਨ ਦਾ ਬੜਾ ਭਾਰੀ ਫਲ ਮੰਨਦੇ ਹੈ, ਭਾਈ ਗੁਰਦਾਸ ਜੀ ਕਹਿੰਦੇ ਸਿੱਖ ਕੋ ਪਲਾਏ ਪਾਣੀ, ਕਿਸੇ ਗੁਰਸਿੱਖ ਨੂੰ ਪਾਣੀ ਵੀ ਪਿਲਾ ਦਿੱਤਾ ਨਾ, ਪਿਆਸੇ ਨੂੰ ਪਾਣੀ ਪਿਆਤਾ, ਔਰ ਸਿੱਖ ਕੋ ਪਲਾਏ ਪਾਣੀ ਭਉ ਕਰ ਕੁਰਖੇਤ, ਅਸਮੇਧ ਜੱਗ ਫਲ ਸਿੱਖ ਕੋ ਜਵਾਏ ਕਾ। ਕਿਸੇ ਸਿੱਖ ਨੂੰ ਭੋਜਨ ਛਕਾ ਦਿੱਤਾ, ਮਾਨੋ ਕੁਰਸ਼ੇਤਰ ਦੀ ਧਰਤੀ 'ਤੇ ਅਸਮੇਧ ਜੱਗ ਕੀਤਾ ਹੋਵੇ। ਆਪ ਜੀ ਨੂੰ ਇਸ ਗੱਲ ਦਾ ਗਿਆਤ ਹੋਏਗਾ, ਗੁਰੂ ਸੰਗਤਾਂ ਪੁਰਾਣੇ ਸਰੋਤੇ ਹੋ, ਇਤਿਹਾਸ ਦੀਆਂ ਕਥਾ ਵਿਚਾਰਾਂ ਸੁਣਦੇ ਹੋ ਕਿ ਅਸਮੇਧ ਜੱਗ ਕੀ ਹੁੰਦਾ ਹੈ। ਪੁਰਾਣੇ ਰਾਜੇ ਮਹਾਰਾਜੇ ਜੱਗ ਕਰਦੇ, 100 ਜੱਗ ਕਰਨ ਤੋਂ ਬਾਅਦ ਇੱਕ ਅਸਮੇਧ ਜੱਗ ਹੁੰਦਾ ਸੀ। ਅਸ ਨਾਮ ਹੁੰਦਾ ਹੈ ਘੋੜੇ ਦਾ, ਤੇ ਮੇਧ ਨਾਮ ਮੇਧਾ। ਘੋੜੇ ਦਾ ਮੇਧਾ ਪਾ ਕੇ ਅਗਨ ਕੁੰਡ 'ਚ ਸਨਾਤਨ ਮਤ ਦੇ ਲੋਕ ਜੱਗ ਕਰਦੇ ਸਨ, ਤੇ ਜਦ 100 ਸਮੇਧ ਜੱਗ ਸੰਪੂਰਨ ਹੋ ਜਾਂਦਾ ਫਿਰ ਸਵਰਗ ਦੀ ਪ੍ਰਾਪਤੀ ਮੰਨੀ ਸੀ। ਤੇ 100 ਸਮੇਧ ਜੱਗ ਨੂੰ ਸੰਪੂਰਨ ਕਰਨ ਦੇ ਅੰਦਰ ਬੜੀ ਘਾਲ ਕਰਨੀ ਪੈਂਦੀ, ਬਹੁਤ ਜ਼ਿਆਦਾ ਕਠਿਨ ਸਮਿਆਂ ਤੋਂ ਦੀ ਗੁਜ਼ਰਨਾ ਪੈਂਦਾ। ਅਸਮੇਧ ਜੱਗ ਕਰਕੇ ਇੱਕ ਘੋੜਾ ਛੱਡਿਆ ਜਾਂਦਾ, ਉਸ ਘੋੜੇ ਦੇ ਗਲ ਦੇ ਵਿੱਚ ਇੱਕ ਸੁੰਦਰ ਹਾਰ ਪਾ ਕੇ ਅਤੇ ਤਖਤੀ ਲਿਖ ਕੇ ਪਾਈ ਜਾਂਦੀ ਵੀ ਫਲਾਨੇ ਰਾਜੇ ਨੇ ਛੱਡਿਆ ਹੈ। ਉਹਦੇ ਪਿੱਛੇ ਸੈਨਾ ਹੁੰਦੀ, ਦੇਸ਼ਾਂ ਵਿਦੇਸ਼ਾਂ 'ਚੋਂ ਘੋੜਾ ਰਟਨ ਕਰਦਾ, ਔਰ ਜਿਸ ਵੀ ਇਲਾਕੇ ਵਿੱਚ ਦੀ ਉਹ ਘੋੜਾ ਗੁਜ਼ਰਦਾ ਖੁੱਲ੍ਹਾ ਛੱਡਿਆ ਹੋਇਆ, ਉੱਥੋਂ ਦੀ ਰਹਿਣ ਵਾਲੀ ਪਰਜਾ ਘੋੜਾ ਛੱਡਣ ਵਾਲੇ ਰਾਜੇ ਦੀ ਅਧੀਨਗੀ ਨੂੰ ਕਬੂਲਦੀ, ਅਤੇ ਜੇ ਨਾ ਕਬੂਲਦੀ ਘੋੜਾ ਫੜ ਕੇ ਬੰਨ ਲੈਂਦੇ ਤਾਂ ਜੰਗ ਹੁੰਦਾ, ਯੁੱਧ ਹੁੰਦਾ, ਪਿੱਛੇ ਸੈਨਾ ਹੁੰਦੀ। ਜੰਗ ਅੰਦਰ ਹਾਰ ਗਏ ਅਤੇ ਜੱਗ ਸੰਪੂਰਨ ਨਹੀਂ ਸੀ ਮੰਨਿਆ ਜਾਂਦਾ, ਜੰਗ ਜਿੱਤ ਜਾਂਦੇ ਅਤੇ ਘੋੜਾ ਅੱਗੇ ਚੱਲਦਾ। ਇਸ ਤਰ੍ਹਾਂ ਅਸਮੇਧ ਜੱਗ ਕਰਦੇ ਸੀ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ, ਜਿਹਨੂੰ ਪਾਤਸ਼ਾਹ ਪੰਜਵੇਂ ਗੁਰਦੇਵ ਜੀ ਨੇ ਗੁਰਬਾਣੀ ਦੀ ਕੁੰਜੀ ਕਿਹਾ ਹੈ, ਅਤੇ ਭਾਈ ਗੁਰਦਾਸ ਜੀ ਕਹਿੰਦੇ ਸਿੱਖ ਕੋ ਪਲਾਏ ਪਾਣੀ ਭਉ ਕਰ ਕੁਰਖੇਤ, ਅਸਮੇਧ ਜੱਗ ਫਲ ਸਿੱਖ ਕੋ ਜਵਾਏ ਕਹਿ। ਅਸਮੇਧ ਜੱਗ ਦਾ ਫਲ ਹੈ ਕਿਸੇ ਸਿੱਖ ਨੂੰ ਭੋਜਨ ਛਕਾ ਦੇਣ ਦਾ, ਇਹ ਭਾਈ ਗੁਰਦਾਸ ਜੀ ਦੀ ਬਾਣੀ ਕਹਿੰਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਸਿੱਖਾਂ ਦੇ ਅੰਦਰ ਐਸੀ ਫਿਰਤ ਪਾਉਣ ਵਾਸਤੇ ਕਿ ਜੇ ਕਿਸੇ ਦਾ ਕੋਈ ਪੁਰਖ, ਬਜ਼ੁਰਗ, ਵਡੇਰਾ, ਪਿਤਾ, ਮਾਤਾ ਅਕਾਲ ਚਲਾਣਾ ਕਰ ਗਏ ਤੇ ਉਹਦੇ ਨਿਮਿੱਤ ਜਥਾ ਸ਼ਕਤ ਦਾਨ ਪੁੰਨ ਕੀਤਾ ਜਾਵੇ। ਐਸਾ ਤੇ ਸਤਿਗੁਰੂ ਜੀ ਨੇ ਹਦਾਇਤ ਨਹੀਂ ਕੀਤੀ ਵੀ ਜੇ ਕਿਸੇ ਦਾ ਪਿਤਾ ਚੜ੍ਹਾਈ ਕਰ ਗਿਆ ਤੇ ਤੁਸੀਂ ਹਾਥੀ ਹੀ ਦਾਨ ਕਰਨਾ, ਘੋੜੇ ਹੀ ਦਾਨ ਕਰਨੇ ਆ, ਲੱਖਾਂ ਰੁਪਇਆ ਦਾਨ ਕਰਨਾ, ਨਹੀਂ, ਜਥਾ ਸ਼ਕਤ ਦਾ ਜ਼ਿਕਰ ਆਉਂਦਾ ਹੈ, ਜਿਤਨੀ ਸਮਰੱਥਾ ਹੈ। ਤੇ ਸਮਰੱਥਾ ਸਾਧ ਸੰਗ ਜੇ ਕੋਈ ਵਿੱਚੋਂ ਕੋਈ 100 ਡੰਬੜਾ ਕਮਾਉਂਦਾ ਹੈ ਤੇ ਉਹ ਵਿੱਚੋਂ 10 ਵੀ ਦਾਨ ਕਰ ਸਕਦਾ ਹੈ, 5 ਵੀ ਕਰ ਸਕਦਾ ਹੈ। ਐਸੇ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਲੋਕਾਂ ਦੇ ਮਾਲਕ ਛੇਵੇਂ ਪਾਤਸ਼ਾਹ ਬਾਹਰ ਗਏ ਸਤਿਗੁਰ ਹਰਿਮੰਦਰ, ਫਿਰ ਸੱਚਖੰਡ ਹਰਿਮੰਦਰ ਸਾਹਿਬ ਗਏ, ਚਾਹ ਪਹੁੰਚੇ
1: ਵਸਤੋ ਤਰੰਗ ਦੀਏ ਬਹੁਤ ਸੁੰਦਰ,
0: ਬਹੁਤ ਸਾਰੇ ਸੁੰਦਰ ਵਸਤਰ ਔਰ ਘੋੜੇ ਸਤਿਗੁਰੂ ਜੀ ਨੇ ਸਿੱਖਾਂ ਤਾਈਂ ਦਾਨ ਕੀਤੇ,
1: ਸ੍ਰੀ ਮੁਖ ਤੇ ਫਰਮਾਵਨ ਕੀਨੇ
0: ਔਰ ਸੁਭਾਏਮਾਨ ਮੁਖ ਤੋਂ ਇਸ ਤਰ੍ਹਾਂ ਦਾ ਵਚਨ ਫਰਮਾਇਆ ਜੀ,
1: ਜੋ ਇਹ ਰੀਤ ਕਰੇ ਸਿੱਖ ਚੀਨੇ,
0: ਜਿਹੜੇ ਸਾਡੇ ਸਿੱਖ ਨੇ ਜਾਣਦੇ ਨੇ ਆਪਣੇ ਆਪ ਨੂੰ ਕਿ ਅਸੀਂ ਗੁਰੂ ਕੇ ਸਿੱਖ ਹਾਂ, ਉਹ ਇਸੇ ਰੀਤੀ ਮੁਤਾਬਕ ਆਪਣੇ ਵਡੇਰਿਆਂ ਦੀ ਕਲਿਆਣ ਦੇ ਲਈ ਭਲੇ ਦੇ ਲਈ ਇਸ ਤਰ੍ਹਾਂ ਕਰਨ,
1: ਅਰਪੇ ਵਸਤ ਜੇ ਮ੍ਰਿਤਕ ਪਿਛਾਰੀ,
0: ਆਪਣੇ ਵਡੇਰੇ ਦੇ ਮ੍ਰਿਤਕ ਹੋਣ ਦੇ ਉੱਤੇ, ਅਕਾਲ ਚਲਾਣਾ ਹੋਣ ਦੇ ਉੱਤੇ ਵਸਤੂ ਆਦਿਕ ਵਸਤ

0: ਜੋ ਸਾਡੇ ਜਿਹੜੇ ਸਿੱਖ ਹੋਣਗੇ ਉਹ ਐਸੀ ਰੀਤੀ ਕਰਨ। ਹੁਣ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਇਹ ਕੋਈ ਕਰਮ ਕਾਂਡ ਨਹੀਂ ਚਲਾਇਆ, ਇਹ ਤੇ ਇੱਕ ਚੈਨ ਹੈ। ਉਹ ਚੈਨ ਚੱਲਦੀ ਜਾਵੇ ਤੇ ਉਸ ਚੈਨ ਦੇ ਨਾਲ ਵੇਖੋ ਕਿੱਡੀ ਮਸ਼ੀਨਰੀ ਚੱਲਦੀ ਹੈ, ਕਿਹੜੀਆਂ ਕਿਹੜੀਆਂ ਫੈਕਟਰੀਆਂ ਚੱਲਦੀਆਂ, ਕਾਰੋਬਾਰ ਚੱਲਦੇ ਆ। ਜਥਾ ਸ਼ਕਤ ਸਿੱਖ ਦਸਬੰਧ ਦੀ ਮਾਇਆ ਕੱਢਣ, ਉਹਦੇ ਨਾਲ ਗੁਰੂ ਕੇ ਲੰਗਰ ਚੜ੍ਹਨ, ਗੁਰੂ ਕੀ ਇਮਾਰਤਾਂ ਬਣਨ, ਗੁਰਮਤ ਦੇ ਵੱਡੇ ਵੱਡੇ ਸਮਾਗਮ ਹੋਵਣ, ਔਰ ਗੁਰੂ ਘਰ ਦੇ ਅੰਦਰ ਸੇਵਾ ਨਿਭਾਉਣ ਵਾਲੇ ਸਿੱਖਾਂ ਦਾ ਵੀ ਗੁਜ਼ਰ ਬਸਰ ਚੱਲਦਾ ਰਹੇ। ਇਹ ਬਿਰਤ ਪਾਈ ਮੇਰੇ ਸਤਿਗੁਰੂ ਮਹਾਰਾਜ ਜੀ ਨੇ। ਇਹਨੂੰ ਕੋਈ ਮਤਾ ਕਰਮ ਕਾਂਡ ਨਾ ਸਮਝ ਲਵੇ, ਇਹ ਗੁਰਮਤ ਦੀ ਮਰਜ਼ਾਦਾ ਹੈ। ਸਾਹਿਬ ਕਹਿੰਦੇ ਰੀਤ ਸਿੱਖ ਹੋਇ ਜੋ ਹਮਾਰੇ, ਸਾਡੇ ਸਿੱਖ ਹੋਣ ਇਸ ਰੀਤੀ ਮੁਜਬ ਕਰਨਾ।
1: ਜਥਾ ਸ਼ਕਤ ਅਰਪੈ ਸੁਖ ਭਾਰੋ,
0: ਜਥਾ ਸ਼ਕਤ ਵੇਖੋ ਜ਼ਿਕਰ ਆ ਗਿਆ, ਜਥਾ ਸ਼ਕਤ ਸਮਰਥਾ ਅਨੁਸਾਰ।

0: ਹੋਣਾ ਚਾਹੀਦਾ ਵੀ ਜੇ ਕਿਸੇ ਦਾ ਪ੍ਰਾਣੀ ਕੋਈ ਚੜ੍ਹਾਈ ਕਰ ਗਿਆ ਵੀ ਜੇ ਸਾਨੂੰ 5000 ਦੇਵੇ, 2000 ਦੇਵੇ, 1100 ਦੇਵੇ, 500 ਦੇਵੇ ਤਾਂ ਹੀ ਇਹਦੇ ਨਿਮਿੱਤ ਪਾਠ ਪੂਜਾ ਕਰਾਂਗੇ। ਜੇ ਕੋਈ ਨਹੀਂ ਦੇਣ ਦੀ ਸਮਰੱਥਾ ਕਰਦਾ ਤਾਂ ਵੀ ਸਿੱਖ ਦੇ ਹਿਰਦੇ 'ਚ ਉਦਾਰਤਾ ਚਾਹੀਦੀ ਹੈ ਵੀ ਭਾਈ ਕੋਈ ਸਿੱਖ ਚੜ੍ਹਾਈ ਕਰ ਗਿਆ ਉਹਦੇ ਨਿਮਿੱਤ ਪਾਠ ਪੂਜਾ ਕਰ ਦਿੱਤਾ ਜਾਵੇ। ਲੈਣ ਵਾਲੇ ਦੇ ਮਨ 'ਚ ਲਾਲਚ ਨਹੀਂ ਚਾਹੀਦਾ ਤੇ ਦੇਣ ਵਾਲੇ ਦੇ ਮਨ 'ਚ ਕਜੂਸੀ ਨਹੀਂ ਚਾਹੀਦੀ, ਦਸ਼ਾ ਸ਼ਕਤ ਦੇਣੀ ਚਾਹੀਦੀ ਹੈ। ਐਸੀ ਰੀਤੀ ਹੈ ਗੁਰਮਤਿ ਦੀ, ਨਿੱਜ ਪਿਤ ਹਿਤ ਕੋ ਮਿਸ ਬਿਰਤਾਈ। ਆਪਣੇ ਪਿਤਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਮਿਸ ਨਮ ਬਹਾਨੇ ਨਾਲ ਵਿਧੀ ਦੇ ਨਾਲ ਇਹ ਸਤਿਗੁਰੂ ਜੀ ਨੇ ਪਿਰਤ ਪ੍ਰਗਟ ਕੀਤੀ।
1: ਜਿਮ ਸਿੱਖਣ ਕੋ

ਕੇ ਗੁਰੂ ਗਰੀਬ ਨਿਵਾਜ ਤਬ ਨਾਮ ਆਪਣੋ ਵਿਧਤਾਏ। ਗਰੀਬ ਨਿਵਾਜ ਸਤਿਗੁਰੂ ਜੀ ਨਾਮ ਪ੍ਰਗਟ ਕੀਤਾ ਹੈ, ਕਿਉਂਕਿ ਗਰੀਬਾਂ ਨੂੰ ਨਿਵਾਜਣ ਵਾਲੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਸੰਸਾਰ ਦੇ ਲੋਕ ਗਰੀਬ ਨੂੰ ਨਹੀਂ ਨਿਵਾਜਦੇ, ਅਮੀਰਾਂ ਨੂੰ ਜ਼ਰੂਰ ਨਿਵਾਜਦੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ

0: ਰੱਖਿਆ ਤੇ ਉਹਨਾਂ ਨੂੰ ਸੂਰਮੇ ਬਹਾਦਰ ਬਣਾ ਦਿੱਤਾ। ਜਿਨ੍ਹਾਂ ਲੋਕਾਂ ਨੂੰ ਸਮਾਜ ਦੇ ਵਿੱਚ ਵਰਨ ਵੰਡ ਦੇ ਵਿਤਕਰੇ ਵਾਲੇ ਲੋਕ ਤਰਕਾਰਦੇ ਸਨ, ਕਹਿੰਦੇ ਸਨ ਇਹ ਗਰੀਬ ਨੇ, ਇਹ ਕਿਸੇ ਜਾਤ ਪਾਤ ਦੇ ਅੰਦਰ, ਪੰਗਤ ਦੇ ਅੰਦਰ, ਸ਼੍ਰੇਣੀ ਦੇ ਅੰਦਰ ਨਹੀਂ ਆ ਸਕਦੇ। ਔਰ ਵੱਡੇ ਵੱਡੇ ਬਾਦਸ਼ਾਹ ਲੋਕ ਜਿਹੜੇ ਕਹਿੰਦੇ ਸਨ ਇਹ ਗਵਾਰ ਨੇ, ਉਹਨਾਂ ਲੋਕਾਂ ਨੂੰ ਵਡਿਆਈਆਂ ਦੇ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਨਵਾਜਿਆ ਤੇ ਗਰੀਬ ਨਵਾਜ ਦੀ ਮਹਿਮਾ ਪ੍ਰਗਟ ਹੋਈ ਸਤਿਗੁਰੂ ਜੀ ਦੀ ਸੰਸਾਰ ਚ।
1: ਵਿਦਿਆ ਸ਼ਸਤਰਨ ਕੀ ਬਹੁ ਪਾਈ,
0: ਬਹੁਤ ਸਾਰੀ ਸ਼ਸਤਰ ਵਿਦਿਆ ਚ ਨਿਪੁੰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ।
1: ਤੁਪਕ ਚਲਾਏ ਤੁਰੰਗ ਧਵਾਈ,
0: ਇਹ ਜਿਹੜੀ ਸੈਨਾ ਹੈ ਮਹਾਰਾਜ ਦੇ ਨਾਲ ਵਿਚਰਦੀ ਹੈ ਜੰਗਲ ਵੇਲਿਆਂ ਦੇ ਅੰਦਰ।

0: ਨੇ ਘੁਮਾਉਂਦੇ ਹੋਏ ਤੇ ਖਤੰਗ ਤੀਰ ਤੀਰ ਚਲਾਉਂਦੇ ਹਨ ਜੰਗਲ ਵੇਲਿਆਂ ਚ
1: ਹਿਤ ਖੇਰ ਬਨ ਜੀਵ ਸੰਘਾਰੀ
0: ਜੰਗਲ ਵੇਲਿਆਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੈਨਾ ਜਿਹੜੀ ਵਿਚਰਦੀ ਹੈ ਨਾ ਸ਼ਿਕਾਰ ਖੇਡਦੀ ਹੈ
1: ਧੰਸਾ ਤੂੰ ਘਰ ਤਪੁਨ ਆਵੈ
0: ਜਿਸ ਵੇਲੇ ਜੰਗਲਾਂ ਨੂੰ ਜਾਂਦੇ ਨੇ ਤਾਂ ਵਾਪਸ ਆਉਂਦੇ ਨੇ ਨਗਾਰਾ ਵੱਜਦਾ ਹੈ ਇੱਕ ਘੋੜ ਸਵਾਰ ਛੋਟਾ ਨਗਾਰਾ ਉੱਪਰ ਘੋੜੇ ਤੇ ਸਵਾਰੀ ਕਰਕੇ ਵਜਾਉਂਦਾ ਹੈ ਜਿੱਧਰ

0: ਸ਼ਹਿਰਾਂ ਚ ਰਹਿਣ ਵਾਲੇ ਦੌੜ ਦੌੜ ਕੇ ਦੇਖਣ ਆਉਂਦੇ ਨੇ।
1: ਸੁਣੇ ਸੋ ਜਸ ਰਹਿ ਬੇਹਿਤ ਸੂਰ,
0: ਮਹਾਰਾਜ ਜੀ ਦਾ ਜਸ ਵਡਿਆਈ ਨੂੰ ਸੁਣ ਕੇ ਤੇ ਬੜੇ ਬੜੇ ਸੂਰਮੇ ਬਹਾਦਰ ਛੇਵੇਂ ਪਾਤਸ਼ਾਹ ਜੀ ਦੀ ਸੈਨਾ ਚ ਰਹਿਣ ਦੇ ਵਾਸਤੇ
1: ਦੂਰ ਦੂਰ ਤੇ ਆਏ ਹਜ਼ੂਰ,
0: ਦੂਰ ਦੁਰਾਡਿਆਂ ਤੋਂ ਚੱਲ ਚੱਲ ਕਰਕੇ ਮਹਾਰਾਜ ਦੀ ਹਜ਼ੂਰੀ ਚ ਆ ਪਹੁੰਚਦੇ ਹਨ।
1: ਕਬਹੂ ਪੰਚ ਕਬ ਦਸ ਕੋ ਰਾਖੈ,
0: ਕਦੇ ਪੰਜ ਸੂਰਮੇ ਚੱਲ ਕੇ ਆ ਗਏ, ਕਦੇ ਦਸ ਆ ਗਏ, ਤੇ ਜੋ ਵੀ ਮਹਾਰਾਜ ਦੀ ਹਜ਼ੂਰੀ ਚ ਆ ਜਾਂਦਾ ਹੈ ਗਰੀਬ ਨਿਵਾਜ ਸਤਿਗੁਰੂ ਉਸ ਨੂੰ ਤਨਖਾਹ ਵੀ ਦਿੰਦੇ ਹੈ, ਲੰਗਰ ਚੋਂ ਭੋਜਨ ਵੀ ਮਿਲਦਾ ਹੈ, ਵਸਤਰ ਵੀ ਮਿਲਦੇ ਨੇ, ਤੇ ਸੈਨਾ ਚ ਰਹਿਣ ਵਾਸਤੇ ਉਹਨੂੰ ਸ਼ਸਤਰ ਵੀ ਮਿਲਦੇ ਨੇ, ਘੋੜ ਸਵਾਰੀ ਵੀ ਨਾਲ ਮਿਲਦੀ ਹੈ, ਬਖਸ਼ ਦਿੰਦੇ ਹਨ।
1: ਵਸਤਰ ਸ਼ਸਤਰ ਅਸ ਰੁਚੀ ਆਹਾਰੋ,
0: ਤੇ ਆਹਾਰੋ ਸੁੰਦਰ ਭੋਜਨ ਮਿਲਦਾ ਹੈ, ਵਸਤਰ ਸ਼ਸਤਰ ਆਦਿਕ।
1: ਗੁਰ ਉਪਕਾਰ ਜਾਨ ਕਰ ਵੀਰ,
0: ਤੇ ਵੀਰ ਨਾਮ ਹੈ ਬਹਾਦਰ, ਜਿਹੜੇ ਬਹਾਦਰ ਸੂਰਮੇ ਸਤਿਗੁਰੂ ਜੀ ਦੀ ਸੈਨਾ ਚ ਭਰਤੀ ਹੋਵਣ ਲਈ ਆਉਂਦੇ ਨੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਹਾਨ ਪਰਉਪਕਾਰ ਜਾਣ ਕਰਕੇ, ਕਿਉਂਕਿ ਪਰਉਪਕਾਰੀ ਸਤਿਗੁਰੂ ਹੈ ਨੇ ਸੰਸਾਰ ਦੇ ਅੰਦਰ। ਕਈ ਕਈ ਵਾਰੀ ਬੰਦੇ ਕਿਸੇ ਵਿੱਦਿਆ ਦਾ ਹੁਨਰ ਰੱਖਦੇ ਹੁੰਦੇ ਨੇ, ਕੋਈ ਸੰਗੀਤ ਵਿੱਦਿਆ ਦਾ, ਕੋਈ ਸ਼ਸਤਰ ਵਿੱਦਿਆ ਦਾ, ਕੋਈ ਵੇਦਾਂ ਸ਼ਾਸਤਰਾਂ ਦਾ, ਕੋਈ ਸਰੀਰਕ ਬਲ ਦਾ, ਕਿਸੇ ਵੀ ਤਰ੍ਹਾਂ ਦਾ ਕਿਸੇ 'ਚ ਹੁਨਰ ਹੋਵੇ, ਸਮਾਜ ਦੇ ਅੰਦਰ ਕਿਸੇ ਦੇ ਹੁਨਰ ਦੀ ਆਮ ਕਰਕੇ ਬਹੁ ਗਿਣਤੀ 'ਚ ਕਦਰ ਕੀਮਤ ਨਹੀਂ ਪੈਂਦੀ, ਉੱਥੇ ਹੀ ਪੈਂਦੀ ਹੈ, ਨਹੀਂ ਪਟਣ ਨਹੀਂ ਪਾਰਖੂ। ਜਿਵੇਂ ਸਾਹਿਬ ਕਬੀਰ ਜੀ ਕਹਿੰਦੇ, ਕਬੀਰਾ ਗਾਂਠ ਨਾ ਖੋਲ, ਜਿੱਥੇ ਕੋਈ ਪਾਰਖੂ ਹੋਵੇ ਨਾ ਉੱਥੇ ਫਿਰ ਲਏਗਾ ਮਹਿੰਗੇ ਮੁੱਲ, ਮਹਿੰਗੇ ਮੁੱਲ ਵੀ ਲੈ ਲੈਂਦਾ ਹੈ। ਜਿੱਥੇ ਕੋਈ ਪਾਰਖੂ ਨਾ ਹੋਵੇ ਉੱਥੇ ਸਾਹਿਬ ਕਬੀਰ ਜੀ ਕਹਿੰਦੇ ਗੱਠੜੀ ਖੋਲਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਸਮਾਜ ਦੇ ਸੰਸਾਰ ਦੇ ਲੋਕ ਉਸ ਦੀ ਕਦਰ ਨਹੀਂ ਜਾਣਦੇ। ਛੇਵੇਂ ਪਾਤਸ਼ਾਹ ਜੀ ਵੀਰ ਬਹਾਦਰ ਸੂਰਮਿਆਂ ਦੀ ਕਦਰ ਜਾਣਦੇ ਹੈ, ਗੁਰਦੇਵ ਜਾਣਦੇ ਨੇ ਕਿ ਇਹ ਬਹਾਦਰ ਸੂਰਮੇ ਜੰਗੇ ਮੈਦਾਨ 'ਚ ਜੂਝਣਗੇ ਸ਼ਸਤਰ ਫੜ ਕਰਕੇ, ਮਜ਼ਲੂਮ ਲੋਕਾਂ ਦੀ ਰਾਖੀ ਦੇ ਲਈ ਅਤੇ ਜ਼ੁਲਮ ਨੂੰ ਨਾਸ਼ ਕਰਨ ਦੇ ਲਈ ਟੱਕਰ ਲੈਣਗੇ। ਇਸ ਤਰ੍ਹਾਂ ਜਿਹੜੇ ਵੀਰ ਬਹਾਦਰ ਸਤਿਗੁਰੂ ਜੀ ਦੀ ਹਜ਼ੂਰੀ 'ਚ ਆਉਂਦੇ ਨੇ ਨਾ, ਉਹਨਾਂ ਨੂੰ ਸਮਾਜ ਦੇ ਲੋਕ ਤਾਂ ਕਹਿ ਰਹੇ ਸਨ, ਜਿਹੜੇ ਉਸ ਵੇਲੇ ਦੇ ਹੁਕਮਰਾਨ ਸਨ, ਕਿ ਇਹ ਗਵਾਰ ਨੇ, ਔਰ ਆਪਣਾ ਵੀਰ ਬਲ ਲੈ ਕਰਕੇ, ਤਾਕਤ ਲੈ ਕਰਕੇ ਉਹ ਉਪਜੀਵਿਕਾ ਤੋਂ ਵਾਂਝੇ ਸਨ। ਸਤਿਗੁਰੂ ਜੀ ਦੀ ਹਜ਼ੂਰੀ 'ਚ ਆ ਕੇ ਉਹਨਾਂ ਨੂੰ ਰਿਜ਼ਕ ਮਿਲਦਾ ਹੈ, ਆਹਾਰ ਮਿਲਦਾ ਹੈ, ਤਾਂ ਉਹਨਾਂ ਵੀਰ ਬਹਾਦਰਾਂ ਨੇ ਛੇਵੇਂ ਪਾਤਸ਼ਾਹ ਜੀ ਦੇ ਇਹ ਮਹਾਨ ਪਰਉਪਕਾਰ ਨੂੰ ਜਾਣ ਕਰਕੇ ਵਡਿਆ ਰਹੇ ਹਨ।
1: ਮਨ ਤੇ ਅਰਪਿਓ ਸਰਬ ਸਰੀਰ,
0: ਪਰਉਪਕਾਰੀ ਸਤਿਗੁਰੂ ਜੀ ਦੇ ਪਾਤਸ਼ਾਹ ਉਹਨਾਂ ਆ ਕਰਕੇ ਪਰਸਪਰ ਆਪਿਜ ਦੀ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਮਨ ਕਰਕੇ ਆਪਣਾ ਤਨ ਛੇਵੇਂ ਪਾਤਸ਼ਾਹ ਨੂੰ ਅਰਪਣ ਕਰ ਦਿੱਤਾ।
1: ਜਹ ਗੁਰ ਕੋ ਕਾਰਜ ਬਣ ਆਏ,
0: ਕਿਉਂ ਬਹਾਦਰ ਸੂਰਮੇ ਆਪ ਵਿੱਚ ਗੱਲਾਂ ਕਰਦੇ ਆ ਕਿ ਜਦੋਂ ਗੁਰੂ ਕਾ ਕਾਰਜ ਬਣ ਆਵੇਗਾ, ਕਦੇ ਲੋੜ ਪਏਗੀ।
1: ਮਾਰਨ ਮਰਨ ਵਿਖੈ ਮਦ ਪਾਏ,
0: ਮਾਰਨ ਮਰਨ ਵਿਖੈ ਮਦ ਪਾਏ, ਖੁਸ਼ੀ ਪ੍ਰਾਪਤ ਕਰਾਂਗੇ ਜੰਗੇ ਮੈਦਾਨ 'ਚ ਮਰਨ ਵਾਸਤੇ, ਤੇ ਮਾਰਨ ਵਾਸਤੇ ਪਛਾਹ ਨਹੀਂ ਹਟਾਂਗੇ।
1: ਕਹਿ ਪਰਸਪਰ ਜੋਧਾ ਐਸੇ,
0: ਇਹ ਮਹਾਬਲੀ ਜੋਧੇ ਆਪ ਵਿੱਚ ਦੀ ਇਸ ਤਰ੍ਹਾਂ ਦੇ ਬਚਨ ਬਲਾਸ ਕਰਦੇ ਹਨ।
1: ਹਮੇ ਮਿਲੀ ਪਤ ਰਗਬਰ ਜੈਸੇ,
0: ਮਨ ਹੀ ਮਨ ਅੰਦਰ ਵਿਚਾਰ ਕਰਦੇ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਸਤਿਗੁਰੂ ਹਮੇ ਮਿਲੇ, ਸਾਨੂੰ ਐਸੇ ਸਰ ਤੇ ਜੋਨੀਹੀਨ ਮਿਰਗ ਆਦਿਕ ਜਿਹੜੇ ਜੰਗਲ 'ਚ ਵਿਚਰਨ ਵਾਲੇ ਜੀਵ ਨੇ, ਉਹਨਾਂ ਸਾਰਿਆਂ ਤੋਂ ਹੀਨ ਭਾਵਨਾ ਵਾਲੀ ਜਿਹੜੀ ਜੋਨੀ ਮੰਨੀ ਗਈ ਹੈ।
1: ਕੋ ਕਾਰਜ ਕਬ ਬਣੇ ਕਿਸੀ ਨਾ,
0: ਕਿਹੜਾ ਜੋ ਹੀਨ ਜੋਨੀ ਮੰਨੀ ਗਈ ਹੈ, ਬਾਂਦਰਾਂ ਦੀ ਜੋਨੀ। ਹੁਣ ਬਾਂਦਰਾਂ ਦੇ ਤਾਂ ਹੀ ਕੋਈ ਜਿਹੜਾ ਉਹ ਵਡਿਆਉਂਦਾ ਨਹੀਂ ਹੈ, ਕੋਈ ਬਾਂਦਰਾਂ ਦੇ ਪਾਸੋਂ ਕੋਈ ਕੰਮ ਨਹੀਂ ਲੈਂਦਾ, ਕਿਰਤ ਨਹੀਂ ਲੈਂਦਾ, ਜਿਸ ਦੇ ਕਾਰਜ ਵਿੱਚ ਨਹੀਂ ਆਉਣ ਵਾਲੇ।
1: ਅਸ ਬਾਨਰ ਬਨ ਮਹਿ ਗਨ ਹੇਰੇ,
0: ਇਹੋ ਜਿਹੇ ਬਾਂਦਰ ਜੰਗਲ 'ਚ ਬਹੁਤ ਸਾਰੇ ਵੇਖ ਕਰਕੇ ਸ੍ਰੀ ਰਾਮ ਚੰਦਰ ਜੀ ਨੇ
1: ਤਿੰਨ ਪਰ ਕਰਨਾ ਧਾਰ ਕਨੇਰੇ,
0: ਤੇ ਇਹ ਯੋਧੇ ਗੱਲਾਂ ਕਰਦੇ ਨੇ ਗੁਰੂ ਕੀ ਸੈਨਾ ਦੇ ਕਿ ਸ੍ਰੀ ਰਾਮ ਚੰਦਰ

0: ਜਿਹੜਾ ਸੀ ਰਾਵਣ ਦਸ ਸਰਾਂ ਲਾਵਣ ਦੈ ਰੋਵੈ ਲਾਵਣ ਰੋਵੈ ਰੋਵੈ ਰਾਵਣ ਲੰਕ ਗਵਾਏ। ਦਸ ਸਿਰਾਂ ਵਾਲਾ ਸੀ ਜਿਹਨੂੰ ਮੰਨਿਆ ਗਿਆ, ਜਿਸਦੇ ਦਸ ਸਿਰ ਸਨ ਹੋਏ ਤੇ ਉਸ ਮਹਾਂਬਲੀ ਦੇ ਨਾਲ ਯੁੱਧ ਕੀਤਾ ਸ੍ਰੀ ਰਾਮ ਚੰਦਰ ਜੀ ਨੇ।
1: ਪਰਾਕਰਮ ਗਰਭ ਹਰਿਓ ਮਿਲਕੀਸ,
0: ਤੇ ਉਹਦੇ ਗਰਭ ਨੂੰ ਹਰਿਆ ਜੰਗੇ ਮੈਦਾਨ ਚ ਲੜਦਿਆਂ ਹੋਇਆ, ਤੇ ਇਹਨਾਂ ਬਾਂਦਰਾਂ ਤੋਂ ਸਹਾਇਤਾ ਲਈ ਇਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਇਹਨਾਂ ਨੂੰ ਵਡਿਆਇਆ।
1: ਤਿੰਨ ਸਮ ਸਭਨ ਬਾਤਨ ਹੀ ਤੇ ਹੀਨ,
0: ਇਸੇ ਪ੍ਰਕਾਰ ਕਹਿਣ ਲੱਗੇ ਸਾਰੀਆਂ ਗੱਲਾਂ ਬਾਤਾਂ ਤੋਂ ਹੀਨ ਭਾਵਨਾ ਸੀ ਸਾਡੇ ਅੰਦਰ।
1: ਕਿਰਪਾ ਦ੍ਰਿਸ਼ਟ ਹਮ ਪਰ ਗੁਰ ਕੀਨ,
0: ਕਿਉਂਕਿ ਹੀਨ ਭਾਵਤਾ ਇਹ ਸੀ ਕਿ ਜਿਹੜੇ ਹੁਕਮਰਾਨ ਸਨ ਉਹ ਕਹਿੰਦੇ ਸਨ ਇਹ ਗਵਾਰ ਲੋਕ ਹੈ, ਜਿਹੜੇ ਬ੍ਰਾਹਮਣ ਸਨ ਉਹ ਕਹਿੰਦੇ ਸੀ ਉੱਚ ਜਾਤੀ ਦੇ ਹਾਂ, ਇਹ ਸ਼ੂਦਰ ਹੈ, ਇਹ ਬੈਸ ਹੈ, ਅਸੀਂ ਇਹਨਾਂ ਨੂੰ ਛੂਹਣਾ ਨਹੀਂ, ਅਸੀਂ ਇਹਨਾਂ ਦੇ ਹੱਥ ਦਾ ਭੋਜਨ ਨਹੀਂ ਖਾਣਾ, ਇਹ ਸ਼ੂਦਰ ਲੋਕ ਨੇ, ਸਾਡੀ ਸੇਵਾ ਵਾਸਤੇ ਬਣੇ ਹੋਏ ਹੈ। ਹੀਣਤਾ ਭਾਵ ਮਹਿਸੂਸ ਕਰਦੇ ਸੀ, ਪਰ ਉਹਨਾਂ ਦੇ ਅੰਦਰ ਬਹਾਦਰਤਾ ਹੀ ਸੀ, ਵੀਰ ਰਸ ਸੀ। ਛੇਵੇਂ ਪਾਤਸ਼ਾਹ ਨੇ ਵਡਿਆਇਆ ਉਹਨਾਂ ਦੇ ਤਾਂ ਹੀ ਰਹਿਮਤਾਂ ਕੀਤੀਆਂ। ਉਹ ਸੂਰਮੇ ਕਹਿੰਦੇ ਨੇ ਕਿ ਇਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਨਵਾਜਿਆ।
1: ਜੋ ਕਹਵਾਏ ਜਹਾਨ ਪਨਾਏ,
0: ਜਿਹੜੇ ਜਗਤ ਦੇ ਅੰਦਰ ਜਹਾਂ ਪਨਾਹਾ ਭਾਵ ਬਾਦਸ਼ਾਹ ਲੋਕ ਕਹਾਉਂਦੇ ਨੇ, ਮਾਲਕ ਮੁਲਕ ਦੇਸ਼ਾਂ ਦੇ ਮਾਲਕ ਮੁਲਕ ਦੇ,
1: ਤਿਨਕੇ ਸੰਗ ਜੰਗ ਕੀ ਚਾਹ,
0: ਉਹਨਾਂ ਦੇ ਨਾਲ ਜੰਗ ਲੜਨ ਦੀ ਚਾਹਨਾ ਹੈ ਸਾਡੀ। ਕਦੇ ਛੇਵੇਂ ਪਾਤਸ਼ਾਹ ਜਦੋਂ ਰਹਿਮਤ ਕਰਨਗੇ, ਵੱਡੇ ਵੱਡੇ ਬਾਦਸ਼ਾਹ ਕਹਾਉਣ ਵਾਲੇ ਹੈ, ਉਹਨਾਂ ਦੇ ਨਾਲ ਜੰਗੇ ਮੈਦਾਨ 'ਚ ਅਸੀਂ ਜੂਝਾਂਗੇ।

0: ਤੇ ਸਤਿਗੁਰੂ ਜੀ ਤਰਸ ਕਰਨਗੇ, ਹੁਣ ਆਪਾਂ ਮਹਾਨ ਜੰਗ ਕਰਾਂਗੇ।
1: ਜੋ ਕਿਸਨ ਤੇ ਹਿਤ ਹੈ ਕਹੋ।
0: ਜੋ ਸਤਿਗੁਰੂ ਮਹਾਰਾਜ ਜੀ ਦੀ ਤੇ ਤਾਂ ਹੀ ਵਡਿਆਈ ਨੂੰ ਕਹਿੰਦੇ, ਜਿਵੇਂ ਬਾਂਦਰਾਂ ਨੂੰ ਕੋਈ ਸੋਭਾ ਨਹੀਂ ਸੀ ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਉਹਨਾਂ ਨੂੰ ਕਿਹੜਾ ਕੋਈ, ਸਮਾਜ ਦੇ ਅੰਦਰ ਕੋਈ ਕੰਮ ਕਰਦੇ ਸਨ ਉਹ, ਤੇ ਉਹਨਾਂ ਨੂੰ ਕਿਹੜਾ ਕੋਈ ਵਡਿਆਉਂਦਾ ਸੀ।
1: ਜਿਸ ਕੀ ਸਮਤਾ ਹਮੇ ਕਹਿ ਕੋ,
0: ਇਹ ਉਹਦੇ ਸਮਾਨ ਇਹ ਸਮਾਜ ਦੇ ਜਿਹੜੇ ਵੱਡੇ ਵੱਡੇ ਹੁਕਮਰਾਨ ਨੇ, ਬਾਦਸ਼ਾਹ ਲੋਕ ਨੇ ਸਾਨੂੰ ਦੁਰਕਾਰਦੇ ਸੀ।
1: ਰਨ ਮੈਂ ਨਿਰਭੈ ਸ਼ਤਰ ਗਣ ਆਏ,
0: ਜੰਗੇ ਮੈਦਾਨ ਦੇ ਅੰਦਰ ਨਿਰਭੈ ਹੋ ਕਰਕੇ ਲੜਦੇ ਰਹੇ ਬਹੁਤ ਸਾਰੇ ਦੁਸ਼ਮਣਾਂ ਦੇ ਨਾਲ।
1: ਹਥੋ ਸ਼ਸਤਰ ਗੁਰ ਸੰਗ ਸੁਹਾਈ,
0: ਕਿਉਂ ਕਹਿੰਦੇ ਨੇ ਵੀ ਜਦੋਂ ਹੁਣ ਜੰਗ ਦਾ ਵਕਤ ਬਣੇਗਾ, ਆਪਾਂ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਜੰਗੇ ਮੈਦਾਨ 'ਚ ਲੜਾਂਗੇ ਸ਼ਸਤਰ ਲੈ ਕਰਕੇ।
1: ਇਮ ਆਪਸ ਮੈਂ ਕਹਿ ਪ੍ਰਣ ਕਰਾ,
0: ਕਿਉਂ ਇਹ ਸਤਿਗੁਰੂ ਜੀ ਦੀ ਸੈਨਾ 'ਚ ਰਹਿਣ ਵਾਲੇ ਬਹਾਦਰ ਆਪ ਵਿੱਚ ਦੀ ਗੱਲਾਂ ਕਰਦਿਆਂ ਹੋਇਆਂ ਇਹ ਪ੍ਰਤੱਗਿਆ ਕਰਦੇ ਆ, ਪ੍ਰਣ ਕਰਦੇ ਆ ਕਿ ਅਸੀਂ ਪਛਾਹ ਨਹੀਂ ਹਟਾਂਗੇ ਕਦੇ ਵੀ, ਜਾਂ ਜੰਗੇ ਮੈਦਾਨ 'ਚ ਮਰਾਂਗੇ ਤੇ ਜਾਂ ਮਾਰਾਂਗੇ ਦੁਸ਼ਮਣ ਨੂੰ।
1: ਅਧਿਕ ਵੀਰਤਾ ਕੋ ਔਰ ਧਰੈ,
0: ਬੜਾ ਵੀਰ ਆ ਬਹਾਦਰਤਾ ਰੱਖਦੇ ਹਨ ਹਿਰਦੇ 'ਚ।
1: ਵੈਰ ਅਰੁੰਡੇ ਹੀ ਗੁਰੂ ਸੁਣਾਵੈ,
0: ਵੈਰ ਅਰੁੰਡੇ ਜਦੋਂ ਬਾਹਰ ਸਤਿਗੁਰੂ ਜੀ ਜੰਗਲ ਵੇਲਿਆਂ ਨੂੰ ਸਵਾਰ ਹੋ ਕਰਕੇ ਜਾਂਦੇ ਆ ਸ਼ਿਕਾਰ ਖੇਡਣ ਦੇ ਵਾਸਤੇ, ਇਹ ਬੜੇ ਬੜੇ ਸੂਰਮੇ ਵੀ ਮਹਾਰਾਜ ਜੀ ਦੇ ਨਾਲ ਵਿਚਰਦੇ ਨੇ ਘੋੜ ਸਵਾਰੀ ਹੋ ਕਰਕੇ, ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਨੂੰ ਇਸ ਤਰ੍ਹਾਂ ਪ੍ਰੇਮ ਦੇ ਅੰਦਰ ਭਿੱਜ ਕਰਕੇ ਇਹ ਬਚਨ ਸੁਣਾਉਂਦੇ ਹਨ।
1: ਤੁਮਰੇ ਹੁਕਮ ਓਜ ਦਿਖਰਾਵੈ,
0: ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਤੁਹਾਡੀ ਕਿਰਪਾ ਪਾ ਕਰਕੇ ਤੁਹਾਡੀ ਰਹਿਮਤ ਦੇ ਨਾਲ ਅਸੀਂ ਆਪਣਾ ਬਲ ਵਿਖਾਵਾਂਗੇ ਜੰਗੇ ਮੈਦਾਨ ਦੇ ਵਿੱਚ। ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਬਲ ਦੇ ਨਾਲ ਮਹਾਰਾਜ ਤੁਹਾਨੂੰ ਦ੍ਰਿਸ਼ ਦਿਖਾਵਾਂਗੇ, ਇਹ ਇੱਕ ਇਹ ਗੁਣ ਸਿੱਖਣ ਦੇ ਲਾਇਕ ਹੈ। ਕਈ ਵਾਰੀ ਕਿਸੇ ਬੰਦੇ ਅੰਦਰ ਕੋਈ ਸਕਿੱਲ ਹੋਵੇ ਨਾ, ਉਹਦੇ ਅੰਦਰ ਨਾਲ ਹੋਮੈ ਵੀ ਆ ਜਾਂਦੀ ਹੈ ਵੀ ਮੈਂ, ਮੇਰੇ ਕੋਲ ਤਾਂ ਐਡਾ ਵੱਡਾ ਗੁਣ ਹੈ, ਮੈਂ ਤਾਂ ਇਹ ਗੁਣ ਰੱਖਦਾ। ਕੋਈ ਭਾਵੇਂ ਚਿੱਤਰਕਾਰੀ ਰੱਖਦਾ, ਮੀਨਾਕਾਰੀ ਰੱਖਦਾ, ਕੋਈ ਵਿਦਵਾਨ ਹੈ, ਕੋਈ ਸੰਗੀਤ ਹੈ, ਕੋਈ ਕਾਰੀਗਰ ਹੈ, ਕੋਈ ਮਕੈਨਿਕ ਹੈ, ਉਹਦੇ ਅੰਦਰ ਹੋਮੈ ਆ ਜਾਂਦੀ ਮੇਰੇ ਵਰਗਾ ਕੋਈ ਹੈ। ਇਹ ਵੀਰ ਬਹਾਦਰ ਲੜਨ ਵਾਲੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਤੁਹਾਡੀ ਰਹਿਮਤ ਦੇ ਨਾਲ ਤੁਹਾਡੀ ਕਿਰਪਾ ਦਾ ਬਲ ਪਾ ਕੇ ਅਸੀਂ ਜੰਗੇ ਮੈਦਾਨ 'ਚ ਲੜਾਂਗੇ। ਇਹ ਇਹ ਸਤਿਗੁਰੂ ਦੀ ਵਡਿਆਈ ਹੈ, ਮਹਿਮਾ ਹੈ। ਇੱਕ ਤਾਂ ਹੋਮੈ ਨਹੀਂ ਉਤਪੰਨ ਹੁੰਦੀ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ ਦਾ ਪਾਤਰ ਬਣਦਾ ਹੈ ਸਿੱਖ। ਜਦੋਂ ਵੀ ਕਿਸੇ ਦੇ ਕੋਲ ਕੋਈ ਗੁਣ ਆਵੇ ਕਿਸੇ ਵੀ ਪ੍ਰਕਾਰ ਦਾ, ਉਹ ਮਹਾਰਾਜ ਜੀ ਦੇ ਚਰਨਾਂ ਸ਼ੁਕਰਾਨਾ ਕਰੇ, ਮਹਾਰਾਜ ਤੁਸੀਂ ਤਰਸ ਕੀਤਾ ਹੈ, ਤੁਸੀਂ ਰਹਿਮਤ ਕੀਤੀ, ਮਹਾਰਾਜ ਇਸ ਦੇ ਯੋਗ ਬਣਾ ਦਿੱਤਾ। ਜਿਸ ਨਿਕੰਮੇ ਨੂੰ, ਜਿਸ ਨੂੰ ਸਮਾਜ 'ਚ ਕੋਈ ਸਤਿਕਾਰ ਦਾ ਨਹੀਂ, ਫਟਕਾਰਨ ਵਾਲੇ ਲੋਕ ਨੇ, ਉਹਨਾਂ ਨੂੰ ਗਰੀਬ ਨਿਵਾਜ ਤੁਸੀਂ ਵਡਿਆਉਣ ਵਾਲੇ ਹੋ, ਰਹਿਮਤਾਂ ਤਰਸ ਕਰਕੇ ਵਡਿਆਈਆਂ ਬਖਸ਼ਣ ਵਾਲੇ ਹੋ, ਇਉਂ ਉਹਦਾ ਸ਼ੁਕਰਾਨਾ ਚਾਹੀਦਾ। ਇਉਂ ਇਹ ਬਹਾਦਰ ਕਹਿੰਦੇ ਨੇ ਸੂਰਮੇ ਪਾਤਸ਼ਾਹ ਮਹਾਰਾਜ ਤੁਹਾਡਾ ਬਲ ਪਾ ਕਰਕੇ ਅਸੀਂ ਜੰਗੇ ਮੈਦਾਨ 'ਚ ਲੜਾਂਗੇ।
1: ਅਰਪਿਓ ਰਾਵਰ ਕੋ ਬਖਸ਼ੀਸ,
0: ਆਪ ਜੀ ਦੇ ਚਰਨਾਂ 'ਤੇ ਅਸੀਂ ਸੀਸ ਅਰਪਣ ਕਰ ਦਿੱਤਾ।
1: ਤੁਮੇ ਪਰਵਾਹ ਨਾ ਹੈ ਜਗਦੀਸ਼,
0: ਹੇ ਜਗਤ ਦੇ ਈਸ਼ਰ ਮਾਲਕ ਸਤਿਗੁਰੂ ਜੀ, ਆਪ ਜੀ ਦੇ ਬਲ ਦੇ ਨਾਲ ਅਸੀਂ ਲੜਾਂਗੇ, ਸੀਸ ਤੁਹਾਨੂੰ ਅਰਪਣ ਕਰ ਦਿੱਤਾ, ਤੁਸੀਂ ਮਹਾਰਾਜ ਪਰਵਾਹ ਨਾ ਕਰੋ, ਹੁਣ ਵੀ ਅਸੀਂ ਤੁਹਾਡੇ ਨਾਲ ਸੇਵਾ 'ਚ ਹਾਜ਼ਰ ਹਾਂ।
1: ਦੋਹੇ ਲੋਕਾਂ ਕੀ ਚਾਹੇ ਕਲਿਆਣ,
0: ਦੋਹਾਂ ਲੋਕਾਂ 'ਚ ਕਲਿਆਣ ਕਰਨਾ ਚਾਹੁੰਦੇ ਨੇ। ਮਾਤ ਲੋਕ ਦੇ ਅੰਦਰ ਭੁੱਖਮਾਰੀ ਦੇ ਮਰਦੇ ਹੋਏ, ਰੁਜ਼ਗਾਰ ਤੋਂ ਹੀਣੇ ਸਤਿਗੁਰੂ ਜੀ ਦੀ ਸ਼ਰਨ ਆਏ, ਗੁਰਦੇਵ ਸੱਚੇ ਪਾਤਸ਼ਾਹ ਨੇ ਧਨ ਦਿੱਤਾ, ਰੁਜ਼ਗਾਰ ਦਿੱਤਾ, ਤੇ ਜੰਗੇ ਮੈਦਾਨ 'ਚ ਧਰਮ ਯੁੱਧ ਲਈ ਲੜਨ ਮਰਨਗੇ, ਪ੍ਰਲੋਕ ਸਹੇਲਾ ਹੋਵੇਗਾ, ਪ੍ਰਲੋਕ ਸਵਰ ਜਾਏਗਾ। ਦੋਹ ਲੋਕਨ ਕੀ ਚਾਹ ਕਲਿਆਣ, ਦੋਨੇ ਲੋਕਾਂ 'ਚ ਕਲਿਆਣ ਕਰਨਾ ਚਾਹੁੰਦੇ ਨੇ, ਮਾਤ ਲੋਕ 'ਚ ਵੀ ਤੇ ਪ੍ਰਲੋਕ ਦੇ ਵਿੱਚ ਵੀ।
1: ਪਰੇ ਸ਼ਰਨ ਰਾਵਰ ਕੀ ਆਨ,
0: ਤਾਂ ਇਉਂ ਬੇਨਤੀਆਂ ਕਰਦੇ ਆ ਸੂਰਮੇ ਮਹਾਰਾਜ, ਦੋਹਾਂ ਲੋਕਾਂ ਦੀ ਕਲਿਆਣ ਸੋਚ ਕੇ ਆਪ ਜੀ ਦੀ ਸ਼ਰਨ ਵਿੱਚ ਆ ਕਰਕੇ ਪਏ ਹਾਂ।
1: ਇਸ ਵਿਦ ਬਹੁਤ ਵੀਰ ਰਸ ਵਧੇ,
0: ਇਉਂ ਕਹਿੰਦੇ ਸੂਰਮਿਆਂ ਦੇ ਅੰਦਰ ਵੀਰ ਰਸ ਵੱਧ ਰਿਹਾ ਹੈ।
1: ਆਜੁਦ ਵਿਦਿਆ ਕੋ ਨਿਤ ਸਦੇ,
0: ਤੇ ਨਿਤਾ ਪ੍ਰਤੀ ਯੁੱਧ ਵਿਦਿਆ ਦੀ ਸਾਧਨਾ ਕਰਦੇ ਆ। ਯੁੱਧ ਵਿਦਿਆ ਉਹਨੂੰ ਵੀਰ ਵਿੱਦਿਆ ਕਹਿੰਦੇ ਆ, ਨੇਜਾਬਾਜ਼ੀ ਕਰਨੀ, ਤੀਰ ਚਲਾਉਣੇ, ਤਲਵਾਰ ਚਲਾਉਣ ਦੇ ਬਲ ਸਿੱਖਣੇ, ਜੰਗ ਦੇ ਮੈਦਾਨ ਅਖਾੜੇ ਦੇ ਵਿੱਚ ਦੁਸ਼ਮਣ ਦੇ ਵਾਰ ਨੂੰ ਰੋਕਣਾ, ਆਪਣਾ ਵਾਰ ਕਰਨਾ, ਘੋੜਾ ਭਜਾਉਣਾ, ਸ਼ਸਤਰ ਹੱਥ 'ਚ ਲੈ ਕਰਕੇ ਬੰਦੂਕ ਚਲਾਉਣੀ, ਇਤਿਆਦਿਕ ਯੁੱਧ ਵਿੱਦਿਆ 'ਚ ਨਿਪੁੰਨ ਹੋਵਣ ਦੇ ਲਈ ਉਹ ਅਭਿਆਸ ਸ਼ਸਤਰ ਵਿਦਿਆ ਦਾ ਕਰਦੇ ਹਨ।
1: ਜੋ ਦਾ ਬ੍ਰਿੰਦ ਬੁਲੰਦ ਆਨੰਦਤ,
0: ਇਹ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਰਹਿਮਤ ਹੈ ਨਾ, ਬਖਸ਼ਿਸ਼ ਹੈ ਨਾ। ਜੋ ਦਾ ਬ੍ਰਿੰਦ ਬੁਲੰਦ ਆਨੰਦ, ਕਹਿੰਦੇ ਜਿੰਨੇ ਵੀ ਯੋਧੇ ਹੈ ਨਾ, ਬੜੇ ਆਨੰਦ ਦੇ ਅੰਦਰ ਨੇ, ਬੜੇ ਖੁਸ਼ੀ ਦੇ ਅੰਦਰ ਆ। ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਪਰਿਵਾਰਾਂ ਨੂੰ ਫਿਕਰ ਹੁੰਦਾ ਹੈ, ਕੋਈ ਰੁਜ਼ਗਾਰ ਨਹੀਂ ਹੈ, ਧਨ ਨਹੀਂ ਹੈ, ਰੋਜੀ ਰੋਟੀ ਨਹੀਂ ਹੈ, ਅਤੇ ਮਹਾਰਾਜ ਜੀ ਦੇ ਚਰਨਾਂ 'ਚੋਂ ਤਨਖਾਹਾਂ ਲੈ ਕੇ ਘਰ ਪਰਿਵਾਰ ਨੂੰ ਦਿੰਦੇ ਨੇ, ਆਪਣਾ ਤਨ ਗੁਰੂ ਨੂੰ ਸਮਰਪਿਤ ਕਰਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੜੇ ਆਨੰਦ ਦੇ ਸਹਿਤ ਜੀਂਦੇ ਨਾ।
1: ਗੁਰ ਸੁੱਖ ਕੰਧ ਬੰਦ ਕਰ ਬੰਧਤ,
0: ਸੁੱਖ ਕੰਧ ਸੁੱਖਾਂ ਦੇ ਜਿਹੜੇ ਮੁੱਢ ਨੇ ਛੇਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਦੇ ਚਰਨਾਂ 'ਤੇ ਬੰਦ ਕਰ ਬੰਦ ਹੱਥ ਜੋੜ ਕੇ ਬੰਦਨਾ ਨਮਸਕਾਰਾਂ ਕਰਦੇ ਹਨ।
1: ਸਰਬ ਦਰਬ ਲੈ ਸਦਨ ਪਹੁੰਚਾਵੇ,
0: ਸਾਰਾ ਧਨ ਲੈ ਕਰਕੇ ਤਨਖਾਹਾਂ ਲੈ ਕੇ

0: ਸਤਿਗੁਰੂ ਮਹਾਰਾਜ ਜੀ ਦੇ ਦਰੋਂ ਘਰੋਂ ਸ਼ਸਤਰ ਵੀ ਮਿਲ ਰਿਹਾ ਹੈ, ਵਸਤਰ ਵੀ ਮਿਲ ਰਿਹਾ ਹੈ, ਸੂਰਮਿਆਂ ਨੂੰ ਬਖਸ਼ਦੇ ਨੇ ਮਹਾਰਾਜ।
1: ਜੋ ਅਭਲਾਖਤ ਮਨ ਮੈਂ ਰਨ ਕੋ,
0: ਜੋ ਅਭਲਾਖਤ ਇਹ ਜਿਹੜੇ ਸੂਰਮੇ ਨੇ ਮਨ ਦੇ ਅੰਦਰ ਅਭਲਾਖਾ ਨਾਮ ਪ੍ਰਬਲ ਇੱਛਾ ਜੰਗੇ ਮੈਦਾਨ ਚ ਲੜਨ ਦੀ ਜੂਝਣ ਦੀ ਪ੍ਰਬਲ ਇੱਛਾ ਰੱਖਦੇ ਹਨ।
1: ਇਮਨਿਤ ਪ੍ਰਤ ਅਤ ਚਿੱਤ ਉਤਸ਼ਾਹਤ,
0: ਇਉਂ ਨਿਤਾ ਪ੍ਰਤੀ ਭਾਰੀ ਉਤਸ਼ਾਹ ਹੋ ਰਿਹਾ ਸੂਰਮਿਆਂ ਦੇ ਅੰਦਰ।
1: ਚੰਮੂ ਸਹਿਤ ਗੁਰ ਕਾਨਨ ਗਾਹਤ,
0: ਸਤਿਗੁਰੂ ਮਹਾਰਾਜ ਜੀ ਆਪਣੀ ਸੈਨਾ ਦੇ ਸਮੇਤ ਜੰਗਲ ਵੇਲਿਆਂ ਨੂੰ ਗਾਉਂਦੇ ਹੋਏ ਸ਼ਿਕਾਰ ਖੇਡਦੇ ਹੋਏ ਵਿਚਰਦੇ ਹਨ।
1: ਸ਼ੋਰਿ ਬਾਜ ਬਿਹੰਗ ਪਕਰਾਵੈ,
0: ਤੇ ਬਾਜ ਆਦਿਕ ਜਿਹੜੇ ਸ਼ਿਕਾਰੀ ਪੰਛੀ ਹੈ ਉਹਨਾਂ ਨੂੰ ਜੰਗਲ 'ਚ ਛੱਡਦੇ ਨੇ ਪੰਛੀਆਂ ਦਾ ਸ਼ਿਕਾਰ ਖੇਡਣ ਲਈ।
1: ਸਭ ਨਾਨਨ ਕੇ ਮ੍ਰਿਗ ਸਾਸਾ ਗਾਹਾਵੈ,
0: ਬਹੁਤ ਸਾਰੇ ਕੁੱਤੇ ਸ਼ਿਕਾਰੀ ਜਿਹੜੇ ਨੇ ਉਹ ਮਿਰਗਾਂ ਦਾ ਸਹਿਆਂ ਦਾ ਸ਼ਿਕਾਰ ਖੇਡਦੇ ਨੇ।
1: ਗਣ ਯੋਧਾ ਆ ਜੁੱਦ ਹੈ ਮਾਰੀ,
0: ਬਹੁਤ ਸਾਰੇ ਯੋਧਾ ਜਿਹੜੇ ਨੇ ਉਹ ਸ਼ਸਤਰ ਮਾਰ ਕਰਕੇ

0: ਤੀਰ ਨਦੀ ਦੇ ਕੰਢੇ ਦੇ ਉੱਤੇ ਸ਼ਿਕਾਰ ਖੇਡਦੇ ਸਨ।
1: ਗਣ ਜਾਦਵ ਕੋ ਸੰਗ ਚੜਾਏ,
0: ਜਾਂ ਕਹਿੰਦੇ ਬਹੁਤ ਸਾਰੇ ਜਾਦਵਾਂ ਨੂੰ ਲੈ ਕਰਕੇ
1: ਜਥਾ ਕ੍ਰਿਸ਼ਨ

ਚਿਰ ਦੇ ਰਹੇ ਹਨ ਕਿਉਂਕਿ ਹਿੰਦੂ ਮਤ ਸ਼ਿਕਾਰ ਖੇਡਣ ਨੂੰ ਵਿਹਤ ਸਿੱਧ ਕਰਦਾ ਹੈ, ਪਰ ਸਤਿਗੁਰੂ ਮਹਾਰਾਜ ਜੀ ਸਿੱਖਾਂ ਦੇ ਵਿੱਚ ਵੀਰ ਰਸ ਪੈਦਾ ਕਰਨ ਦੇ ਲਈ ਵੀ ਇਹਨਾਂ ਦੇ ਦਿਲ ਕਮਜ਼ੋਰ ਨਾ ਰਹਿ ਜਾਣ ਔਰ ਸ਼ਸਤਰ ਵਿੱਦਿਆ 'ਚ ਨਿਪੁੰਨ ਹੋ ਜਾਵਣ ਅਤੇ ਔਰ ਸਤਿਗੁਰੂ ਜੀ ਸਿੱਖਾਂ ਦੀ ਕਲਿਆਣ ਲਈ ਅਤੇ ਜੰਗਲ ਦੇ ਜੀਵਾਂ ਦਾ ਕਲਿਆਣ ਕਰਨ ਦੇ ਲਈ ਸ਼ਿਕਾਰ ਖੇਡਦੇ ਹਨ।

0: ਜੰਮੂ ਚੜੇ ਨਭ ਮਹਿ ਰਜ ਛਾਵੈ।
1: ਜਦੋਂ ਸਤਿਗੁਰੂ ਜੀ ਦੀ ਸੈਨਾ ਨਾਲ ਚੜ ਕੇ ਵਿਚਰਦੀ ਹੈ ਤੇ ਇੰਨੀ ਮਿੱਟੀ ਤੋਂ ਜਿਹੜੀ ਆ ਆਕਾਸ਼ ਦੇ ਅੰਦਰ ਛਾ ਜਾਂਦੀ ਆ ਗਰਦ।
0: ਛੁੱਟਿਆ ਤੁਫੰਗਨ ਸ਼ਬਦ ਉਠਾਵੈ।
1: ਫਿਰ ਬੰਦੂਕਾਂ ਦੇ ਬੰਦੂਕਾਂ ਚੱਲਦੀਆਂ ਨੇ, ਬੜੀ ਭਾਰੀ ਆਵਾਜ਼ ਹੁੰਦੀ ਆ।

0: ਕਹਿੰਦੇ ਐਸੀ ਸੋਭਾ ਹੈ ਘੋੜਿਆਂ ਦੀ ਜਿਵੇਂ ਮਿਰਗ ਮੰਨ ਲਓ ਜਾਲਾਂ ਛਾਲਾਂ ਮਾਰਦਾ ਹੋਇਆ ਤੇਜ ਦੌੜਦਾ ਜਾਂਦਾ ਹੈ।
1: ਦਿਨ ਪ੍ਰਤ ਸਤਿਗੁਰ ਚਾਰ ਸਰੀਰ
0: ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਹੋਏ ਵਿਚਰਦੇ ਹਨ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਸਾਰੇ ਸੂਰਮੇ ਉਹ ਵੀ ਜੰਗਲਾਂ ਵੇਲਿਆਂ ਦੇ ਅੰਦਰ ਸ਼ਿਕਾਰ ਖੇਡਦੇ ਹੋਏ ਵਿਚਰਦੇ ਨੇ। ਸੋ ਸਮੇਂ ਦੀ ਸਮਾਪਤੀ ਹੋਈ, ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ। ਗੁਰੂ ਖਾਲਸਾ ਸਾਧ ਸੰਗਤ ਖਿਮਾ ਕਰਨੀ, ਅੱਗੇ ਤੇ ਸਮਤ ਬਖਸ਼ਣੀ, ਸਤਿਗੁਰੂ ਮਹਾਰਾਜ ਰਹਿਮਤ ਕਰਨ, ਸਭ ਸੰਗਤਾਂ ਦੀਆਂ ਆਪਣੀਆਂ ਹਾਜ਼ਰੀਆਂ ਲਾ ਲੈਣ ਪਾਤਸ਼ਾਹ ਚਰਨਾਂ 'ਚ, ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਦੇ ਨਾਲ ਨਵਾਜਣ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ

ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ।

ਬੋਲੋ ਜੀ ਵਾਹਿਗੁਰੂ ਅਰਦਾਸ ਏਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਰ ਕਾ ਧਿਆਨ ਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਵੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਅਹਿਦਾਨ ਵਿਵੇਕ ਦਾਨ ਵਸਾਹੁਦਾਨ ਭਰੋਸਾ ਦਾਨ ਨਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਵੱਲੋਂ ਸੰਧਿਆ ਵੇਲੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਉਪਰੰਤ ਸੋ ਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਉਪਰੰਤ ਗੁਰਬਾਣੀ ਕੀਰਤਨ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਦਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ।

ਮਹੱਲਾ ਪੰਜਵਾਂ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨ ਆਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦੀ ਆਏ ਕਾਲਿ ਬੁਲਾਈ, ਰਹਾਉ ਰਾਖ ਲਈਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਧੂਣੈ ਛੁਟੈ ਨਿਕਟ ਨਾ ਜਾਇਓ ਜੂ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਔੜ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਾ ਖੀਐ ਕਰਤੇ ਕਾ ਹੋਈ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ, ਵਾਰ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀ ਅੜੇ ਸੰਭਾਲਿਆ ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਦਿਸਦਾ ਤੇ ਗਵਣ ਸੁਮਾਰ, ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ, ਕਰ ਕਰ ਇਹੋ ਪਾਉ ਚਾ ਸਦਰੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਆ ਵਨ ਰਾਗਾਸਾ। ਮਹੱਲਾ ਪਹਿਲਾ। ਸ਼ੇਖਾ

ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇ। ਸਦਾਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਨ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਵਿਨ। ਸਹਿਸ ਤਵ ਗੰਧ ਵਿਚਲਿਤ ਮੋਹੀ,

ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨ ਵਾਂਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਕਾ ਹੋਏ ਜਾਤੇ ਤਿਰ ਨੈ ਵਾਸਾ। ਰਾਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਗੈ ਵਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮਿਲ ਕਾ ਸੁਆਰੇ। ਰਹਾਓ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ।

ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਫਤਿਹ।

Thank you.

0: ਮੈਂ ਮਾਈਕ ਦੀ ਗੱਲ ਕਰਾਂ, ਮਾਈਕ ਦੀ ਕੁਆਲਿਟੀ ਮਾਈਕ ਨਹੀਂ, ਮਾਈਕ ਚੇਂਜ ਹੋ ਗਿਆ ਨਾ, ਆਮ ਆ ਲੇਟ ਕਰ ਕੇ ਇਧਰ ਲਈ ਮਾਈਕ ਚੇਂਜ ਹੋ ਗਿਆ। ਮੈਂ ਮਾਈਕ ਦੀ ਗੱਲ ਕਰ ਰਿਹਾ, ਲੇਟ ਦੀ ਗੱਲ ਨਹੀਂ ਕਰ
1: ਰਿਹਾ। ਕਿਹੜਾ ਮਾਈਕ ਸਹੀ?
0: ਮੈਂ ਮਾਈਕ ਦੀ ਗੱਲ ਕਰ ਰਿਹਾ, ਲੀਡਾਂ ਦੀ ਨਹੀਂ ਗੱਲ ਕਰ ਰਿਹਾ। ਇਹ ਮਾਈਕ ਇਧਰ ਆ ਗਿਆ,
1: ਉਹੀ ਤਾਂ ਮੈਂ ਕਹਿਣ ਡਿਆ ਵਾਂ। ਹਾਲੀ ਜਿਹੜੀ ਚੁੱਕ ਇੱਧਰ ਲਾ ਲਓ, ਮਾਈਕ ਟੇਪਾਂ ਟੁੱਪਾਂ ਲਾਈਆਂ ਸ਼ਾਇਦ ਸਾਊਂਡ ਸਾਫ਼।
0: ਮੈਂ ਟੇਪਾਂ ਦੀ ਟੇਪਾਂ ਕਰਕੇ ਕਹਿ ਰਿਹਾ ਨਾ, ਇਹ ਹੁਣ ਲਾ ਲਈ।
1: ਸਿੰਪਲ ਜੀ ਚੀਜ਼ ਹੈ, ਹਾਲ ਚਾਲ ਲਾਓ। ਉਹ ਮਾਈਕ ਚੇਂਜ ਹੋ ਗਿਆ ਨਾ, ਜੇ ਤੁਸੀਂ ਵੇਖਣਾ ਚਾਹੁੰਦੇ ਜੀ ਹਾਲ ਲਾ ਕੇ, ਉਦਾਂ ਪਹਿਲਾਂ ਇੱਥੇ ਵੀ ਚੈੱਕ ਕਰੋ।
2: ਵਾਹਿਗੁਰੂ।

ਹਾਂ।

0: ਬੇਸ ਬੇਸ ਬੇਸ ਬੇਸ ਨਹੀਂ ਹੈਗਾ ਬਿਲਕੁਲ। ਵਾਹਿਗੁਰੂ ਜੀਓ
1: ਆ ਵੀ ਬੰਦ ਆ ਹੈਨਾ, ਸਪੀਕਰ ਆ ਵੀ ਬੰਦ ਹੈ ਸਾਡੇ ਸਟੇਜ ਵਾਲੇ ਮੋਨੀਟਰ ਨਹੀਂ ਚੱਲਦੇ ਭਾਈ, ਚਾਹੁੰਦੀ ਭਾਈ।
0: ਵਾਹਿਗੁਰੂ ਵੇਖੋ ਵਾਹੇ
1: ਚੱਲਦੇ, ਮੈਨੂੰ ਉੱਧਰੋਂ ਆਵਾਜ਼ ਜ਼ਿਆਦਾ ਆਉਂਦੀ ਹੈ ਨਾ। ਗਗਨ ਸਿੰਘ ਆ ਰਹੀ ਹੈ,
0: ਸਾਡੇ ਕੰਨ ਵੱਜਣ ਲੱਗ ਪਏ। ਵਾਹਿਗੁਰੂ ਪੂਰੀ ਹੈ।

ਟੇਪ ਹੁਣ ਲੱਗੀ ਰਹਿਣ ਤੋਂ ਕੋਈ ਗੱਲ ਨਹੀਂ ਮਾਂ ਲਾਈ ਉਹਨੇ ਹਰੀ ਨੇ ਵਿਚਾਰੀ ਨੇ 2 ਮਿੰਟ ਲਾ ਲਿਆ ਹਰੀ ਨੇ 2 ਮਿੰਟ ਪੂਰੇ ਲਾਏ ਇੱਥੇ ਟੇਪ ਲਾਉਣ 'ਤੇ ਹੁਣ ਟੇਪ ਲਾ ਤੀ ਮੁੜ ਕੇ ਫਿਰ ਸਵੇਰ ਦੀ ਬੱਸ ਬੱਸ ਹੋ ਗਈ ਸਾਡੀ ਸਾਰੀ

शार्पनेस का कमी।

ਇਹ ਥੋੜ੍ਹੀ ਜਿਹੀ ਦੁਹਾਣ ਵਾਲੀ ਹਲਕੀ ਜੀ ਆਵਾਜ਼ ਇਕੱਲੀ ਮਾਸਟਰ ਤੋਂ ਜਾਂ ਇਹਦਾ ਇਕੱਲਾ ਮਾਸਟਰ ਜਿਹੜਾ ਇੱਕ ਪੁਆਇੰਟ ਵਧਾਉਣਾ ਸਿਰਫ ਤਬਲਾ ਨਹੀਂ ਕਟਾਈ ਕਹਿੰਦਾ ਕਿ

ठीक है, बिल्कुल ठीक है। सैड वाले दा सेम सैटिंग, एक पॉइंट थले।

ਬੇਸ ਥੋੜ੍ਹੀ ਨਾ ਇਸ ਤਰੀਕੇ ਨਾਲ ਰੱਖੋ, ਤੁਸੀਂ ਐਂ ਕਰਤੀ ਆ। ਸ਼ਬਦ ਪੜ੍ਹ ਕੇ ਵੇਖੀ ਤੁਸੀਂ ਜੀ ਉਹਦੇ ਨਾਲ, ਸ਼ਬਦ ਪੜ੍ਹ ਕੇ ਦੇ।

0: ज्यादा बेस।
1: थोड़ी आवाज घटा के देखते हो तो नॉर्मली।

0: ਵਾਹਿਗੁਰੂ। ਹੁਣ ਬੋਲੋ
1: ਵਾਹਿਗੁਰੂ।
0: ਇਹਦੇ ਆ ਵਾਹਿਗੁਰੂ। ਹੁਣ ਬੋਲੋ।
1: ਵਾਹਿਗੁਰੂ।
0: ਹਾਂ ਠੀਕ ਹੈ। ਹੈਂ
1: ਵਾਹਿਗੁਰੂ।
0: ਕੀ ਕਰਨਾ? ਆ ਸੇਮ ਹੀ ਕਾਪੀ ਕਰ ਦਿਓ ਸਾਈਡ ਵਾਲਾ
1: ਉਹਦਾ ਮੈਂ ਕਰ
0: ਸੇਮ। ਹਾਂ ਪਰ ਇਹ ਆ ਵੀ
1: ਉਹਦੇ
0: ਧਿਆਨ ਰੱਖਿਓ ਮੁੜ ਕੇ ਤਬਲੇ 'ਤੇ ਨਾ ਲਾਏ ਉਹਨੂੰ।
1: ਉਹਦੇ ਨਾਲ ਦਾ ਇਹ ਨਹੀਂ ਨਹੀਂ
0: ਤਬਲੇ 'ਤੇ ਜੇ ਲਾਇਆ ਤਾਂ ਫਿਰ ਖਿਲਾਰੇ ਪਏ ਕਰਨੇ, ਕਿਉਂਕਿ ਜਦੋਂ ਆਪਾਂ ਮਗਰ ਫਿਰ ਦੇਣਾ ਮਾਈਕ ਕਈ ਵਾਰ ਜੇ ਹੈ ਨਾ ਉਹ ਫਿਰ ਉਹ ਸੇਮ ਹੋ ਜੂਗਾ। ਨਹੀਂ ਨਹੀਂ ਮਾਈਕ ਸੇਮ ਨਹੀਂ, ਸੈਟਿੰਗ ਸੇਮ।
1: ਮਾਈਕ ਕਰਨਾ ਮਾਈਕ ਵੀ ਕਰ ਦੋ।
0: ਨਹੀਂ ਇਹਨੂੰ ਇੱਥੇ ਰਹਿਣ ਦਿਓ। ਅੰਦਰ ਨੂੰ ਜਾਲੀ ਜੁਲੀ ਪਾੜ ਕੇ ਹੋਣੀ ਆ। ਲਾਗੇ ਲੈ ਜਾਂਦੇ ਹੈ ਨਾ ਹੁਣ ਇਹ ਤੇ ਲੱਤ ਆ ਵਿਚਾਰੇ ਆ ਹਰਿਆ ਇੱਦਾਂ ਹੀ ਰਿਹਾ ਵਿਚਾਰਾ। ਠੀਕ ਹੈ।

0: ਪਤਾ ਤਾਂ
1: ਜਿਹੜਾ ਆ ਹੁਣ ਤੇ ਉੱਥੇ ਛੇੜ ਛੇੜਨ ਦਾ ਕੰਮ ਹੀ ਨਹੀਂ ਹੈਗਾ, ਕੋਈ ਨਹੀਂ ਛੇੜ ਸਕਦਾ, ਤਾਰਾਂ ਪੁੱਟ ਸਕਦਾ ਬਸ, ਹੋਰ ਕੁਛ ਨਹੀਂ। ਉਹ ਵੱਖਰਾ ਹੈਗਾ ਭਾਈ ਸਾਹਿਬ ਜਿਹੜਾ ਸਾਈਡ ਤੇ ਆ ਨਾ ਉਹ ਸੇਮ ਹੀ ਆ ਇੱਥੇ ਕਾਪੀ ਕਰਕੇ, ਹਾਂ ਸਾਈਡ ਵਾਲਾ ਜਿਹੜਾ ਤੇ ਥੋੜਾ ਇਹਦੇ ਜਿੱਦਾਂ ਵੇਖੋ ਜਿਹਦੇ ਆ ਸਾਈਡ ਵਾਲੀ ਇੱਥੋਂ ਇੱਕ ਪੁਆਇੰਟ ਘੱਟ ਆ ਦੋ ਪੁਆਇੰਟ ਘੱਟ ਮਾਈਕ ਉਹ ਦੂਜਾ ਰੱਖ ਦਿਓ ਕੋਈ ਗੱਲ ਨਹੀਂ, ਟੇਪਾਂ ਲਾ ਲਓ ਟੇਪਾਂ ਪੱਟੀ ਲਾ ਦੋ ਵਿਚਾਰੇ।

0: ਆਵਾਜ਼ ਕਲੀਅਰ ਨਹੀਂ ਲੱਗਦੀ ਪਈ ਜਿਵੇਂ ਪਹਿਲਾਂ ਸੀ ਨਾ, ਉਹ ਬਹੁਤ ਵਧੀਆ ਸੈਟਿੰਗ ਸੀ ਜਿਹੜੀ ਪਹਿਲਾਂ ਸੈਟਿੰਗ ਸੀ, ਨਹੀਂ ਇਸ ਤੋਂ ਪਹਿਲਾਂ ਜਿਹੜੀ ਸੈਟ ਜਿਵੇਂ ਸੈਟ ਸੀਗਾ ਇਹਨੂੰ ਉੱਦਾਂ ਹੀ ਰਹਿਣ ਦੇਣਾ, ਇਹਦੀ ਸੈਟਿੰਗ ਬਹੁਤ ਵਧੀਆ ਸੀ।
1: ਵਾਹਿਗੁਰੂ।

0: ਵਾਹਿਗੁਰੂ।
1: ਠੀਕ ਹੈ, ਹਾਂਜੀ ਦੇਖਿਓ ਆਵਾਜ਼ ਸਮਝ ਲੱਗਦੀ ਉੱਥੋਂ।
0: ਵਾਹਿਗੁਰੂ ਵਾਹਿਗੁਰੂ,
1: ਹਾਂ ਉੱਥੋਂ ਸਮਝ।
0: ਵਾਹਿਗੁਰੂ
1: ਆ ਜਾਓ ਤੁਸੀਂ ਪੜ੍ਹੋ। ਚਲੋ ਜਿੱਦਾਂ ਆਪਾਂ ਪਾਠ ਕਰਦੇ ਹਾਂ।

0: हाँ ठीक है। हाँ
1: नहीं पहला नहीं एडजस्टमेंट नहीं है गल है इदा माइक हो रहा इदी आवाज बहुत ठीक है देखियो नु लॉग इन करा मैं उदो देखिया सी उदो खड़का जे बहुत हुंदा सी
2: ਇਹਨੂੰ ਉਤਾਰਨ ਦੀ ਜ਼ਰੂਰਤ ਹੀ ਨਹੀਂ।
3: ਅੱਛਾ ਜੀ ਇਹ ਸਾਰਿਆਂ ਨਾਲ ਕਿਸੇ ਦੀ ਉਤਾਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਫੀਡਬੈਕ ਹੋ ਨਹੀਂ ਰਹੀ ਸੋਚ।

ਠੀਕ ਹੈ। ਵਾਹਿਗੁਰੂ ਜੀ ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਕੀ ਸਾਹਿਬ ਜੀ ਨਿਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਕੀ ਸਾਹਿਬ ਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਮਹਾਰਾਜ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣ, ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਮਹਾਰਾਜ ਰਹਿਮਤ ਕਰਨ। ਹੁਣ ਬਿਲਡਿੰਗ ਚੈੱਕ ਹੋਏਗੀ ਅਤੇ ਫਿਰ ਮੈਸੇਜ ਗਰੁੱਪ ਦੇ ਵਿੱਚ ਪਾਇਆ ਜਾਏਗਾ ਕਿ ਬਿਲਡਿੰਗ ਚੈੱਕ ਹੋ ਗਈ ਹੈ। ਅਤੇ ਬਿਲਡਿੰਗ ਚੈਕਿੰਗ ਦੀ ਸੇਵਾ ਭਾਈ ਗਗਨਦੀਪ ਸਿੰਘ ਬੜੀ ਸ਼ਰਧਾ ਭਾਵਨਾ ਨਾਲ ਕਰ ਰਹੇ ਹਨ, ਸੋ ਉਹਨਾਂ ਦਾ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੀ ਬਲੂ ਹੈ ਮੈਨੂੰ ਪਤਾ ਹੈ ਜੀ ਤੁਹਾਡੀ
1: ਓਕੇ
0: ਇਹ ਤਾਂ ਕੋਈ ਗੱਲ ਨਹੀਂ ਕਰ ਲਾਂਗੇ।

0: ਵਾਹਿਗੁਰੂ ਅੰਕਲ ਜੀ, ਵਾਹਿਗੁਰੂ. ਆ ਦੇਖਿਓ, ਇਟਸ ਕਾਈਂਡ ਆਫ ਵਾਚ.
1: ਵਾਹਿਗੁਰੂ.

बहुत प्यास

ਉਹਨੇ ਬੜੇ ਅੱਜ ਰਹਿਣ ਦਿੰਦੇ ਆ ਤੇ ਫਿਰ ਪਿੱਛੇ ਸੰਗਤ ਨੰਗਲ ਨੂੰ ਦਾ ਖੁੱਲਾ ਹੋ ਜਾਵੇ ਪਿੱਛੇ ਫਿਰ ਜਗ੍ਹਾ ਆਪਾਂ ਖਾਲੀ ਹੁੰਦਾ ਫਿਰ ਠੀਕ

Vai, bro.
Vai, bro.

Vai, Troy.

するよ。

सुकहटल गुर सेविय, अहनस सहज सुभाए। दर्शन परसे गुरु के,

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪਰਗਾਸਾ। ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਸਤਨਾਮ ਸਤਨਾਮ।

ਕਹਿਆ ਜਾਈ। ਹੁਕਮੀ ਹੋਣ ਜੀਅ ਹੁਕਮ ਮਿਲਾ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ।

ਸਾਜ ਕਰੇ ਤਨ ਖੇਹ। ਗਾਵਾ ਕੋ ਜੀਉ ਲਾਫਰ ਦੇਹ, ਗਾਵਾ ਕੋ ਜਾਪੈ ਦਿਸਾ ਦੂਰ, ਗਾਵਾ ਕੋ ਵੇਖੈ ਹਾਦ ਰਾਹ ਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹੇ ਦੇਹੇ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਆ ਜਿਤ ਦਿਸਾ ਦਰਬਾਰ। ਮੂੰਹ ਹਉ ਕੇ ਬੋਲਣ ਬੋਲੀਆ, ਜਿਤ ਸੁਨ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੋਹ ਦੁਆਰ, ਨਾਨਕ ਏਵੈ ਜਾਣੀਆ ਸਭ ਆਪੇ ਸਚਿਆਰ। ਤਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ। ਗਾਵੀਆ ਸੁਣੀਆ ਮਨ ਰੱਖੀਆ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਏ। ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿ ਨਾ ਕਥਨ ਨਾ ਜਾਈ। ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਹਾਵਾ ਜੇ ਤਿਸ ਭਾਵਾ। ਬਿਨ ਭਾਣੇ ਕੇ ਨਹਾਏ ਕਰੀ, ਜੇਤੀ ਸਿੱਠ ਉਪਾਈ। ਵੇਖਾ ਬਿਨ ਕਰਮਾ ਕੇ ਮਿਲਾ ਲਈ, ਮਾਤ ਵਿੱਚ ਰਤਨ ਜਵਾਹਰ ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹੇ ਬੁਝਾਈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆ। ਨਾਲ ਚੱਲਾ ਸਭ ਕੋਈ, ਚੰਗਾ ਨਾ ਔਰਖਾਇ ਕੈ ਜਾ ਸਕੀਤ ਜਾਗਲੀ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ। ਦੋਸਤੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤ ਤਿਆ ਗੁਣ ਦੇ, ਤਿਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ। ਸੁਣੈ ਧਰਤ ਧਵਲ।

ਆਪਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜ ਸਰ ਕਾ ਇਸ਼ਨਾਨ ਸੁਣਿਆ ਪੜ ਪੜ ਪਾਭਿਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਇਆ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛੁਤਾਏ

ਬੁੱਧ ਮੰਨਾ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਤਸ਼ਾਹ ਪ੍ਰਗਟ ਜਾਏ ਮੰਨਾ ਮਾਗ ਨਾ ਚੱਲੈ ਪੰਥ ਮੰਨਾ ਧਰਮ ਸੇਤੀ ਸਨ।

ਗੁਰਸਿੱਖ ਮੰਨਾ ਨਾਨਕ ਭਲੇ ਨਾ ਭੇਖ ਐਸਾ ਨਾਮ ਨਿਰੰਜਨ ਹੋਏ। ਜੀ ਕੋ ਮਨ ਜਾਣੈ ਮਨ ਖੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੀ ਪਾਵੈ ਦਰਗਹਿ ਮਾਨ, ਪੰਚੀ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੀਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਾ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂ ਸੰਤੋ ਥਾਵ ਰੱਖਿਆ ਜਨਸੂਤ। ਜੇ ਕੋ ਬੁੱਝਾ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਨ ਜੋਰ।

ਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਰੀ ਕਾਰ ਤੂੰ ਸਦਾ ਸਲਾਮ ਚੰਦਰੰਕਾਰ ਅਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਪ ਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ

ਜੋ ਤੁਧ ਭਾਵੈ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗੱਲ ਵੱਢ ਹੱਤਿਆ ਖਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਾ ਵਿਚਾਰ। ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵਾ ਸਾਈ ਭਰੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਨ। ਜਿਨ ਇਹ ਲਿਖੇ

ਨਿਰੰਕਾਰ ਜੋ ਤੁਧ ਭਾਵਾ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇਹ ਮੂਤ ਭਲੀ ਤੀ ਕੱਪੜ।

ਬੀਜ ਆਪੇ ਹੀ ਖਾਹੋ। ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦਾਤ ਦਾਨ, ਜੀ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਾਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੈਨੁ ਗੁਣ ਕੀਤੇ ਭਗਤ ਨਾ ਹੋਏ। ਸਵਾਸਤਾਤ ਬਾਣੀ ਬਰਮਾਓ, ਸਤਿ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਹੋ, ਕਵਨ ਜਿਤ ਹੋਵਾ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ, ਅਗਾ ਗਿਆਨਾ ਸੋਹੈ ਪਾਤਾਲਾ ਪਾਤਾਲ ਲੱਖ, ਆਗਾ ਸਾਇਆ ਗਾਸ ਓੜਕ ਓੜਕ ਭਾਲ, ਥੱਕੇ ਵੇਦ ਕੈਨਕ ਵਾਤ, ਸਹਿ ਸਠਾਰੀ ਕੈਨਕ ਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਆ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਆ, ਆਪੇ ਜਾਣ ਆਪ, ਸਾਲਾਹੀ ਸਾਲਾਹੇ, ਤੀ ਸੁਰਤ ਨਾ ਪਾਈਆ, ਨਦੀਆ ਕੈ ਵਾਹਾ ਪਵੇ ਸਮੁੰਦਰਾਂ ਜਾਣੀਆ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋਣਾ ਵੀ ਸਰੇ, ਅੰਤ ਨਾ ਸਿਫਤੀ ਕਹਿਣ ਨਾਨਤ, ਅੰਤ ਨਾ ਕਰਨਾ ਦੇਨ ਨਾਨਤ, ਅੰਤ ਨਾ ਵੇਖਣ ਸੁਣਨ ਨਾਨਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣਾ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾ ਜੇਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣਾ ਸੋਏ, ਜੇਵੜ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ।

ਚਾਹੇ ਕੇਤਿਆ ਦੂਖ ਭੂਖ ਸਾਧ ਮਾਰੇ ਭੇ ਦਾਤ ਤੇਰੀ ਦਾ ਤਾਰ ਬੰਧ ਖਲਾਸੀ ਭਾਣਾ ਹੋਈ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾ ਕੇ ਆਖਣ ਪਾਏ ਉਹ ਜਾਣਾ ਜੇਤੀਆ ਮੋਇ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਫੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣੇ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਵਾਨ ਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲਵੇ ਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੀ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਨ ਹਾਰੀ ਗਾਵੇ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੀ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਇੰਦੇ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੰਨਰ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮਸਪਿਆਲੇ ਗਾਵਨ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਭੰਡਾ ਖਰ ਕਰ ਰੱਖੇ ਧਾਰੀ ਸਹੀ ਤੁਧਨੋਂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਗਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪ ਨਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਮੁੰਦਾ ਸੰਤੋ ਸਰਮ ਪਾ ਝੋਰੀ ਧਿਆਨ ਕੀ ਕਰੇ ਵਿਭੂਤ ਚਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਨੀਲ ਨਾਦ ਨਾਦ ਜੋ ਜੋਗੇ ਕੋਵੇਸ਼ ਭੁਗਤ ਗਿਆਨ ਦਇਆ ਭੰਡਾਰ ਨੂੰ ਘੱਟ ਘੱਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਖੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਜੋ ਤੇ ਕਰ ਚਲਾਵੈ ਲਿਖੇ ਆਵੈ ਭਾਗੈ ਦੇਸ ਤੇ ਸਾਇਆ ਦੇਸ ਆਦ ਨੀਲ ਨਾਦ ਨਾਥ ਜੋ ਜੋਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨੋ ਵੇਖੈ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਥ ਜੋ ਜੋ ਗੇ ਕੋ ਵੇ ਸਿਆਸਨ ਲੋਈ ਲੋਈ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਥ ਜੋ ਜੋ ਗੇ ਕੋ ਵੇ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪੌੜੀਆ ਚੜਿਆ ਹੋਏ ਕੀਸ ਸੁਨ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾ ਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪਰਵਾਰ ਨਦਰੀ ਕਰਮ ਪਾਇਆ ਨਿਸ਼ਾਨ
ਕੱਚ ਪਕਾਈ ਉੱਥੇ ਪਾਏ ਨਾਨਕਾ ਜਾਪੈ ਜਾਏ ਧਰਮ ਖਨ ਕਾਏ ਹੋ ਧਰਮ ਗਿਆਨ ਖਨ ਕਾਖੋ ਕਰਮ ਕੀਤੇ ਪਾਉਣ ਪਾਣੀ ਵੈਸ ਅੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ਼ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦਰ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੀ ਕੋ ਕਹਿ ਪੁੱਛੈ ਪੁੱਛਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾ ਸਿਦਾ ਕੀ ਸੁਧ ਕਰਮ ਖਨ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸਹਿ ਕਹਿ ਲੋਕ ਕਰੀ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਛਾ ਤਾਨ ਤਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾ ਹਾਰਾ ਧੀਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਭਉ ਖਲਾਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਰ।

ਜਲੇ ਕੇਤੀ ਸੁੱਤੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਨ ਪੈ ਪ੍ਰਸਾਦ। ਚਕਰ ਚੇਨ ਅਰ ਬਰਨ ਜਾ ਤਰ ਪਾਤ ਨੈਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਚਾਲ ਮੂਰਤਨ ਭਉ ਪ੍ਰਕਾਸ਼ ਸੰਤੋਚ ਕਹਿਜੈ। ਕੋਟ ਇੰਦਰ ਇੰਦਰਾਨ ਸਾਹਿ ਸਾਹਾਨਗ ਨਿਜੈ ਤ੍ਰਿਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕੈ ਤਵੈ ਸਰਵ ਨਾਮ ਕਥਾ ਕਵਨ ਕਰਮ ਨਾਮ ਵਰਨ ਸਮਾਤ ਭੁਜੰਗ ਪ੍ਰਜਾ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਕਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਕੀਤੇ ਨਮਸਤੰ ਵਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਬੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤਰਭਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋ ਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤਰਮੇ ਨਮਸਤੰ ਜਲਾਸੇ ਨਮਸਤੰ ਨਰਾਸੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਾ ਤਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਦਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸਵਨਵੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰ ਨਮਸਤੰ ਕਰਤਾਰਨ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਤ ਐ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਬੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਭਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗਾਂਜਾ ਭਾਂਜਾ ਜੂਝਾ ਜਾਂਜਾ ਮੀ ਕੈਰ ਪੀ ਕੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪੁਜਾ ਛੰਦ ਨਮੋ ਸਰਬ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨੰਗੀ ਨਾਥੇ ਨਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਵਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਨ ਪਰਮ ਰੂਪੇ ਨਮੋ ਯੋਗ ਯੋਗੇ ਸਵਰਨ ਪਰਮ ਸਿੱਧੇ ਨਮੋ ਰਾਜ ਰਾਜੇ ਸਵਰਨ ਪਰਮ ਬਿਰਦੇ ਨਮੋ ਸ਼ਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਯੋਗ ਯੋਗੇ ਸਵਰਨ ਪਰਮ ਯੁਗਤੇ ਨਮੋ ਨਿਤ ਨਾਰਾਇਣ ਕਰੂਰ ਕਰੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸੁਨਾਨੰ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਬੰ ਪ੍ਰਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅੰਗ ਅੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਨਾਮ ਕਾਮ ਸਮਸਤ ਪਰਾਜੀ ਸਮਸਤ ਅਸਤ ਧਾਮ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਵੇ ਹੈ ਪ੍ਰਭ ਭੀਤ ਹੈ ਵੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਦ ਗਾ ਦੇ ਵਾਧੇ ਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਰਨਾਥੇ ਨਮਸਤੰ ਪਰਮਾਥੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ
नमो सर्व देशे नमो सर्वेशे नमो राजराजे नमो साज साजे नमो साह साहे नमो माह माहे नमो गीत गीत नमो प्रीत प्रीत नमो रोख रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दर्शंग नमो सर्व कृष्ण नमो सर्व रंगे तरभंगी नंगे नमो जीव जीवंग नमो बीज बीजे खिजे फिजे समस्तंग प्रसिजे कृपालंग स्वरूपे कुकर्म प्रणासी सदा सर्वदारिद सदंग निवासी चल प्रशांत प्रसाद अमृत कर्मे अमृत धर्मे खल जोगे चल भोगे चल राजे टल साजे अखल धर्म लख कर्मंग सर्वं दाता सर्वं ज्ञाता सर्वं पाने सर्वं माने सर्वं पुराण सर्वं प्राण सर्वं भूता सर्वं युक्ता सर्वं देवं सर्वं पेवं सर्वं काले सर्वं पाले रुआल संत प्रसाद आद रूपनाद मूर्त जून पुरख पा सर्वमान तरमान दे पेवाद उदार सर्व पालक सर्व कालक सर्व कोपन काल जत्र तत्र ब्राजी तू तू प्रसाल नाम थाम न जात जाकर रूप रंग नारी ख्याल पुरख दार मूर्त जून आदि शेख देश और ना भेस जाकर रूप देख ना राग जतर ततर दिशा विशाव पहले अनुराग नाम कान विहीन पेख तथा मुन जाय सर्व मान सर्वत्र मान सदा मान तथा एक मूर्त अनेक दर्शन की रूप अनेक खेल खेल खेल खेल अनंत को पर एक देव पेव न जान हिंज वेद और कते रूप रंग न जात पासु जान के देव तात मात न जात जाकर जन मरण महीन चक्र बकर फिर चतर चाक मान ही पुरते लौ चौधे के बिखा जग जापे जे जाप आ देव नाम मूर्त थाप्य सब जे था परम रूप नीत मूर्त पूर्ण पुरख पार सर्व विश्व रचियो स्वयं पवगन भंजन हार काल हिम कला संयुक्त काल पुरख देश धर्म धाम सुपरम रात भूत लख फे संग रंग नरंग जाके जात पात ना नाम गर्भ गंजन दुष्ट भंजन मुक्त दायक काम आप रूप अमीकान उस्तत एक पुरख अवतूत गर्भ गंजन सर्व भंजन आद रूप असूत अंग हीन भंग नात्म एक पुरख अपार सर्व लायक सर्व कायक सर्व को प्रतपा सर्व गणता सर्व हंता सर्व ते अनपेख सर्व शास्त्र न जान हिंजे रूप रंग अरेख परम वेद पुराण जाके नित भक्त नित कोर सिमरत प्राण शास्त्र न आव ही वचित मत पार संत प्रसाद गुण गानोदार महमा पार आसन भंग उपमान अंग

कालन भूत्या गावा भंग गत मित पार गुण गानुदार मुन गान प्रणाम निर्भय निकामा दुत प्रचान मित गत खान लय स्या कर्म दिस्या धर्म सर्वा पर डाड्या डड बाड्या चाची शांत प्रसाद गोविंदे मुकंदे उदारी अपारी हरियं करियंद नामे कामे भुजंग पुजाछन चतर चक्र करता चतर चक्र हरता चतर चक्र दानी चतर चक्र दानी चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र वासे चतर चक्र मान्या चतर चक्र दान्या चाचरी छांदना सतरै न मित्रै न भरम न पितरै न कर्म पाए जन्म जाय न चित्रै न मित्रै परे है पवित्रै प्रथीसा दिशा दृशा कृषा भगवत संत प्रसाद करते किया सच दिशा किया भिज भिसा किया गंज करमै किया भंज भरमै किया भिज लोकै किया दित सो कह के धूत बरन के बबूत करन के राजन प्रभा के धर्म कुजा है क्या शोक वर्ण के सर्वा वर्ण के जगती है कि सतरंग सत्री है कि ब्रह्म स्वरूप है कि अनुभव रूप है कि आदि देवै के आप भेवै चित्रंग महीना के दीना के रोजी रजा कर रही मेरे हक है कि पाप बे ऐब है कि गैबुल गैब है कि अफुल गुनाह है कि सहंसा है कि कारण पनिंद है कि रोजी दहिंद है कि राज करही मैं कि करमंग करी मैं कि सर्वंग कली है कि सर्वंग दली है कि सर्वत्र माना कि सर्वत्र दाना कि सर्वत्र गौना कि सर्वत्र पौना कि सर्वत्र देशा कि सर्वत्र भेसा कि सर्वत्र राजा कि सर्वत्र साजा कि सर्वत्र दीना कि सर्वत्र लीना कि सर्वत्र जा हो कि सर्वत्र पा हो कि सर्वत्र देशा कि सर्वत्र भेसा कि सर्वत्र काला कि सर्वत्र पाला कि सर्वत्र हंता कि सर्वत्र गंता के सर्वत्र पेखी की सर्वत्र पेखी के सर्वत्र काजा के सर्वत्र राजा के सर्वत्र सोखा के सर्वत्र पोखा के सर्वत्र त्राणा के सर्वत्र प्राण के सर्वत्र देशा के सर्वत्र भेसा के सर्वत्र मान सदैव प्रधान है के सर्वत्र जापै के सर्वत्र तापै के सर्वत्र भाना के सर्वत्र माना के सर्वत्र इंद्रा के सर्वत्र चंद्रा के सर्वंग कलीमै के वर्मंग पहीमै के आकल अलामै साहब कलामै के हुसन वजू है तमामल रजू है हमेशु सलामै सलीकत मदामै गनीमुल सिकस्तै गरीबुल परस्तै बुलंदुल मकानै जमीनुल जमानै तमीजुल तमामै रजूअल निधानै हरीफुल अजीमै रजायक जकीनै अनेकुल तुरंगै भेदै भांगै जीवजुल निवाजै गनीमुल खराजा नृप स्वरूप है तरमुक्त बबूत है पर भुक्त प्रभा सुजुग सदा सदैव स्वरूप है भेदी अनूप है समस्त पराजा सदा सर्वसाज है समस्त सलाम है सदैव काम है निर्वास रूप है गादानूप है ओम आद रूपे नाथ स्वरूप है अनंगी नामे त्रिभंगी त्रकामे त्रिवर्ग त्रिवादे गंजे गादे सुभंग सर्वभागे सर्वान राग है त्रिभुक्त स्वरूप है शिव जय सूत है कि नरक प्रनाश है पृथ्वल प्रवास प्रभा सदैव सदा है विभुक्त स्वरूप है परजुक्त अनूप है निरुक्त सदा है विभूत प्रवाह अनुक्त स्वरूप है परजुक्त अनूप है चाचरी छंद भंग है नंग है भेख है लेख है भरम है कर्म है नाद है जुगाद है जय है वह है अभूत है भूत है नाश है दास है धंद है बंद है भक्त है भक्त है नाश है प्रकाश है निचिंत है सुनिंत है लिख है दिख है लेख है भेख है अटा है गाह है सांब है गम है नील है नाद है नित है सुनित है अजात है अजाद है चर पर शांत है प्रसाद सर्वंग हंता सर्वंग अंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राण सर्वंग त्राण सर्वंग कर्म सर्वंग धर्म सर्वंग युक्ता सर्वंग मुक्ता रसावल संत है प्रसाद नमो नरक नासी सदैव प्रकाशे अनंग स्वरूपे भंग बबूते परमात्म प्रमाते सदा सर्व साक्षे गास रूपे निर्बाध बबूते नंगी नामे त्रिभंगी त्रकामे निर्भंगी स्वरूपे सर्वंगी नूपे न पोत्रै न पुत्रै न सत्रै न मित्रै न तातै न मातै न जातै न पातै निरसाकं श्रीका मित्तोमीका सदैव प्रभा है अजाह जाह भगवती संत है प्रसाद की जाह जहूर है के हाजर हजूर है हमेशुल सलाम है समस्तुल कलाम है कि साहब दिमाग है कि उसन चराग है कि कामल करीम है कि राज करीम है कि रोजी दहिंद है कि राज करहिंद है करीमुल कमाल है कि उसनल जमाल है गनीमुल खराज है गरीबुल निवाज है हरीफुल सकन है रासल फकन है कलंकंग प्रनाश है समस्त निवास है गंजल गनीम है रजाय करीम है समस्तुल जबाह है कि साहब करा है कि नरकंग प्रनाश है बहिष्तुल निवास है कि सर्वुल गवन है हमेशुल गवन है तमामुल तमीज है समस्तुल अजीज है परम परमीश है समस्तुल अधीश है देशुल लेख है हमेशुल भेख है जमीनुल जमाह है मीकुल माह करीमुल कमाल के जुरत जमाल है
ਕਿ ਅਤਲੰਗ ਪ੍ਰਕਾਸ਼ ਹੈ, ਕਿ ਮਿੱਥੋ ਸੁਭਾਸ ਹੈ, ਕਿ ਅਜਦ ਸਰੂਪ ਹੈ, ਕਿ ਮਿੱਥੋ ਵਿਭੂਤ ਹੈ, ਕਿ ਮਿੱਥੋ ਪਸਾਹ, ਕਿ ਆਤਮ ਪ੍ਰਵਾਹ, ਕਿ ਅਤਲੰਗ ਨੰਗ ਹੈ, ਕਿ ਮਿੱਥੋ ਭੰਗ ਹੈ, ਅਮਦ ਭਾਤ ਸੰਤ ਹੈ ਪ੍ਰਸਾਦ, ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਨ ਬਰ ਨਰ ਮਾਨਨ ਭਾਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮਨ ਛਿੰਜਿਆਂ ਆਸਨ ਭੰਗ ਉਪਮਾ ਪਾਰ ਗਤ ਮਿਤੋ ਦਾਰ ਜਲ ਥਲ ਅਮੰਡ ਦਿਸ ਵਿਸ ਭੰਨ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਾਵਨਾਸ ਤੇ ਧਰਤ ਰਾਸਾ ਜਾਨ ਬਾਹੋ ਇਕੈ ਸਦਾਹੋ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿੰਜ ਗਾਤ ਜਿਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰਨ ਠੱਠਵਾਰ ਆਦੀਠ ਧਰਮ ਅਤ ਢੀਠ ਕਰ ਮਨ ਵਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਤ ਹੈ ਪ੍ਰਸਾਦ ਕਰਨਾਲਿਆ ਹੈ ਕਾਲਿਆ ਖਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਾ ਕੇ ਕੰਨ ਹੈ ਮਨ ਮਾਨੈ ਹੈ ਜਗ ਜਾਨੈ ਸਰਬੰਕਾਰ ਹੈ ਸਰਬੰਕਾਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਨਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲ ਖੰਡ ਸਹਿ ਪਰਤੀ ਪਰ ਹੈ ਕਰਨਾਕਰ ਹੈ ਅਜਪਾ ਜਪੈ ਥਪਾ ਥਾਪਾ ਕਰਤਾ ਕ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਕਰਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਘਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਪ ਨਾਇਕ ਹੈ ਸਰਭਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲਨ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਭੁਜਾ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਘ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਰੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤਰਭੰਗੀ ਤਰਕਾਲੇ ਨੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਬੂ ਅਜੂ ਅਨਾਸ ਅਕਾਸ ਗੰਜ ਭੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਗਾਹਾ ਢਾਹਾ ਅਨਾਥੇ ਪਰਮਾਥੇ ਅਜੂਣੀ ਅਮੋਣੀ ਨਾ ਰਾਗੇ ਨਾ ਰਾਗੇ ਨਾ ਰੂਪੇ ਨਾ ਲਿਖੇ ਕਰਮ ਭਰਮੰ ਗੰਜੇ ਲੇਖੇ ਭਜੰਗ ਪ੍ਰਿਆ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ ਗੰਜੁਲ ਨਾਮੇ ਸਮਸਤੁਲ ਨਿਵਾਸੇ ਨਰਕਾਮ ਬਭੂਤੇ ਸਮਸਤਲ ਸਰੂਪੇ ਕੁ ਕਰਮ ਪ੍ਰਨਾਸੀ ਸੁਧਰਮ ਬਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਨਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾਂਗ ਸੰਗੀ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ ਸਰਾਵ ਸੁਧ ਸਮੂਹ ਸਿਧਾਨ ਤੇ ਦੇਖ ਰਿਹੋ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਕਹੋ ਨਾ ਦੇਖੇ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂੰ ਬਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਪ ਸੀਸ ਨਾ ਜਾਤ ਵਿਚਾਰੇ ਤੇ ਭਏ ਤੋਂ ਕਹਾ ਭਏ ਭੂਪ ਤੰਦ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਭਰਾ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਿਜਾਤ ਵਿਚਾਰੇ ਸ਼੍ਰੀ ਪਦ ਸ੍ਰੀ ਭਗਵਾਨ ਭਜੇ ਮਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਬੇਦ ਪੁਰਾਣ ਕਤੇਵ ਕੁਰਾਨ ਜਮੀਨ ਜਮਾਨ ਸਮਾਨ ਕਪੇਖਾ ਪੌਣ ਅਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨਾ ਲੇਖਿਆ ਸੁਧ ਸੁਪਾਹਾ ਦੁਰੰਤ ਦੁਬਾਹਾ ਸੁਸਾਸ ਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾਹ ਲੈਂਗੇ
ਤੋਰ ਰੀਨ ਬਰੋਰ ਮੁਵਾਸਨ ਮਾਤੇ ਮੈਂ ਤੰਗਨ ਮਾਨ ਮਿਲਾਂਗੇ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਵੀਰ ਪਾਰ ਬੜੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ। ਤੋਰਤ ਦੇਸ਼ ਮਲਿੰਦ ਮੁਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗਣਾਨ ਕੇ ਤੋਰਨ ਹਾਰ ਸੋ ਬਾਤਨ ਹੀ ਤਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਪੰਗ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪਾਂਗੇ। ਪੁਨ ਪ੍ਰਤਾਪਨ ਬਾਰ ਜਾ ਤੁਨ ਪਾਪਨ ਕੇ ਬਹੁ ਪੁੰਜ ਕਪਾਂਗੇ। ਸਾਹ ਸਮੂਹ ਪ੍ਰਸੰਨ ਫਰਿਆ ਜਾ ਸਤਰ ਸਬੈਬ ਲੋਕ ਛਪਾਂਗੇ। ਮਾਨਵ ਇੰਦਰ ਗਿੰਦ ਨਰਾਤਪ ਜੌਨ ਤਰਲੋਕ ਕੋ ਰਾਜ ਕਰਾਂਗੇ। ਕੋਟ ਇਸ਼ਨਾਨ ਗਜਾਜਿਕ ਦਾਨ ਅਨੇਕ ਸੁਅੰਬਰ ਸਾਜ ਭਰਾਂਗੇ। ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਸੇ ਜਮ ਪਾਸ ਭਰਾਂਗੇ। ਜੇ ਨਰ ਸੀ ਪਤ ਕੇ ਪ੍ਰਸੈ ਪੱਗ ਤੇ ਨਰ ਫੇਰ ਨਾ ਦੇਹ ਧਰਾਂਗੇ। ਕਹਾਂ ਭਿਓ ਜੋ ਦੋ ਲੋਚਨ ਮੂੰਗ ਕੈ ਬੈਠ ਰਹੋ ਬਖ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਗਿਓ ਪਰਲੋ ਗਵਾਇਓ। ਬਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਐਸੇ ਸੁਬੈਸ ਬਤਾਇਓ। ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਸ਼ਾਹ ਕੋਸੀ ਸੁਨਵਾਇਓ। ਕਉ ਬੁਧਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕਉ ਬੁਧਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਦੈ ਰੱਛਾ। ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ। ਆਪਣਾ ਜਾਣ ਕਰੋ ਪ੍ਰਤਵਾਰਾ ਹਮਰੇ ਦੁਸ਼ਟ ਸਵੈ ਤੂੰ ਘਾਵੋ। ਆਪਾ ਦੈ ਮੋਹੇ ਬਚਾਵੋ। ਸੁਖੀ ਬਸਾ ਮੋਰੋ ਪਰਵਾਰਾ ਸੇਵਕ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ ਸਭ ਬਰਮ ਕੋ ਆ ਸੰਘਰੀਆ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ। ਤੁਮੇ ਛਾੜ ਕੋਈ ਅਵਰ ਨਾ ਧਿਆਵੂੰ ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ। ਆਪ ਦੈ ਮੁਜਾ ਵਰਿਆ ਮਰਨ ਕਾਲ ਕਾ ਤਰਾਸ ਨ ਵਰਿਆ। ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਧੁਜੋ ਕਰਿਓ ਰੱਛਾ। ਰਾਖ ਲਿਓ ਮੈਂ ਰਾਖਣ ਹਾਰੀ ਸਾਹਿਬ ਸੁਨ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਘੰਟਾ। ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸੂਜੂ ਅਵਤਰਾ। ਕਾਲ ਪਾਏ ਕਰ ਬਿਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਯੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਣ ਪੁਜਾਇਓ। ਆਦਨ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ ਸਲ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹੱਬਤ ਕੀਓ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਏਕ ਕੀ ਪੀਰ ਪਛਾਣਾ ਘੱਟ ਘੱਟ ਕੇ ਫਟ ਫਟ ਕੀ ਜਾਣਾ। ਜਾਬੁਦ ਕਰ ਕਰਾ ਕਰਤਾਰਾ ਪ੍ਰਜਾ ਧਰਤਾ ਦੇਹ ਅਪਾਰਾ। ਜਾ ਬਿਆ ਕਰਤ ਹੋ ਕਾਬੂ ਤੁਮ ਮੈਂ ਮਿਰਤ ਦੇਹ ਧਰ ਸਭ ਹੂੰ। ਜੇਤੇ ਬਦਨ ਸੇਠ ਸਭ ਧਾਰਾ ਆਪ ਆਪਣੀ ਬੂਝ ਉਚਾਰਾ। ਤੁਮ ਸਾਵੀ ਤੇਰਾ ਨਿਰਾਲਮ ਜਾਣਤ ਬੇਦ ਭੇਦ ਆਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾਕਾ ਮੂਲ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰ ਪਾਨ ਹਨੁਮਾਤਮਾ ਮੂਲ ਕਾਸ਼ ਭੇਦ ਨ ਜਾਣਤ। ਮਹਾਂਦੇਵ ਕਉ ਕੈ ਸਦਾ ਸੇਵ ਨਿਰੰਕਾਰ ਕਾ ਚਿੰਤਨੈ ਭਿਉ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ। ਏਕਾ ਰੂਪ ਨੂੰ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡੰਜ ਜੇਰਜ ਸੇਤ ਜਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਿਤ ਭਇਓ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚਮ ਭਵਿਆ ਜੁਗਾ ਸਰੂ ਸੇਮ ਭਵ। ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ। ਦੁਸ਼ਟ ਜਿਥੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ।
ਜੇ ਆਤੂ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾ ਮਰੀ ਪੁਰਖ ਜੌਨ ਪਗ ਪਰੀ ਤਿਹਾਰੀ ਤਿਨ ਕੇ ਤੁਮ ਸੰਕਟ ਸਭ ਤਾਰੀ ਜੋ ਕਾਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਈ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਣੈ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸਾਸਰਾ ਸਕਾ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੀ ਬਾਰਾ ਜਿਨ ਹਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਕੇ ਤੁਮੈ ਸਰਨ ਤਿਹਾਰੀ ਆਪਾ ਦੈ ਲਿਹੋ ਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਅਨ ਕੋ ਛਾ ਕਰਤਾ ਸ੍ਰੀ ਅਸਤੂਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸਾ ਵਿਆਪਤ ਕੋਈ ਅਲਿਲ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਇ ਚਤਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੈ ਹੋ ਜੋ ਜਾ ਕੀ ਇੱਕ ਵਾਰ ਚੌਪਈ ਕੋ ਕਹਾ ਚੌਪਈ ਸੰਬਤ ਸਤਰਾ ਸਾਸ ਭਨਿਜੈ ਅਰਧ ਸਾਹਿਬ ਕੁੰਤੀਨ ਕਹਿਜੈ ਭਾਦਰ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵੈਯਾ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੁਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਾਤੇ ਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬੋ ਭੇਦ ਕਹੈ ਹਮੇਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਾਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪੰਚਬ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ, ਕਲਾ ਜਿਤ ਘਰ ਧਾਰੀਆ, ਪੰਚ ਦੂਰ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਾ ਲਾਗੇ, ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੋ ਹੋਰ ਥਾਵ ਨਾਹੀ, ਸ਼ਬਦ ਲਾ ਸਵਾਰੀਆ, ਕਹਿ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੀ, ਗਿਆਨ ਅੰਜਨ ਸਾਰਿਆ, ਅੰਦਰੋਹ ਜਿਨ ਕਾ ਮੋਹ ਤੁੱਟਾ, ਤਿਨਕਾ ਸ਼ਬਦ ਸਚੈ ਸਵਾਰਿਆ, ਕਹ ਨਾਨਕ ਕਿਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹ ਦੇ ਸਿੱਖ ਨਾਮ ਲਾ ਸਵਾਰਿਆ, ਗੁਰ ਪ੍ਰਸਾਦੀ ਮਨ ਭਾਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ, ਕਹ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੇ, ਆਵੋ ਸੰਤ ਪਿਆਰੀ, ਉਹ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ, ਕਿਤ ਦੁਆਰਾ ਪਾਈਆ, ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨੈ ਪਾਈਆ, ਹੁਕਮ ਮੰਨਿਓ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ, ਕਹ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨਾ ਕੀਤੀ, ਜਨ ਠਗਵਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮਿੱਠਾ ਲਾਇਆ, ਕਹ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੀ, ਉਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਆ, ਐਸਾ ਕੰਮ ਮੂਲੇ ਨਾ ਕੀਚਾ, ਜੇ ਤੇ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹ ਨਾਨਕ ਮਨ ਪਿਆਰੀ ਤੂੰ ਸਦਾ ਸਾਥ ਸੰਭਾਲੀ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ, ਗਿਆ ਕੋ ਆਖ ਵਖਾਣੇ, ਆਖੇ ਤਾ ਵੇਖੇ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕੂ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ।

ਚਾਰ ਚੂਕਾ ਸਤਿਗੁਰੁ ਭਲਾ ਪਾਇਆ ਕਹ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਹੋ ਤਿੱਖੀ ਵਾਲ ਹੋ ਮਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਹੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਨਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵਾ ਤਿਵੈ ਚਲਾਵੇ ਇਹੋ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਾ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨਾ ਨਾ ਪਾਇਆ ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਉਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਵੇ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸਬਦ ਲਾਗ ਹੋ ਹਰਸਿਓ ਰਹੋ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੂਨ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾ ਤੁਮ ਸੋ ਸੁਣੇ ਨਾ ਹੀ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੀ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ ਆਪ ਛਣ ਸਦਾ ਰਹਿ ਪਰਨਾ ਗੁਰ ਬਿਨ ਅਵਰ ਨਾ ਜਾਣਾ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਨੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਉਹ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਤ ਲਿਆ ਮਾਇਆ ਬੋਲਣ ਪਏ ਰਵਾਣੀ, ਕਹਾ ਨਾਨਕ ਸਤਿਗੁਰੂ ਬੱਜ ਉਹ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸੰਗਤ ਆਪ ਪਾਏ ਕਾ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਉਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਓ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਜੋ ਤੱਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਕਹਾ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਇਸ ਭਾਲਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌਪੀਆ, ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲਰ ਹੈ, ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ।

ਸਾਵਤਾ ਸੋਹਿਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆਵਹੇ ਸੱਚੋ ਧਿਆਵੇ ਜਾਤ ਦੁਭਾਵੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

जप आद सचे जुगाद सच हे पी सच नानक होसी।

0: ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ
1: ਸੱਚ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ
1: ਸੱਚ।

वाहे गुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why, guru?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਸੋਰਠ ਮਹੱਲਾ ਪੰਜਵਾ, ਗੁਰਪੂਰਾ ਪੇਟਿਓ ਵਡਭਾਗੀ,

निर्भउ भए गुर चरणी लागे, एक राम नाम आधारा। अगलियां पंक्तियां विच पातशाह फरमान करते ने कि हे परमात्मा दे प्यारिया, वह वाहिगुरु अंतरजामी है। अंतरजामी तो भाव तेरे हिरदे विच की चल रहा है उनू पता है। घट घट के अंतर की जानत, भले बुरे की फिर पछाण। ਉਹ ਸਭ ਕੁਛ ਜਾਣਦਾ ਹੈ ਅਤੇ ਜਿਹੜਾ ਵਾਹਿਗੁਰੂ ਸਭ ਕੁਛ ਜਾਣਦਾ ਹੈ ਉਹ ਸਭ ਕੁਛ ਕਰਨ ਵਾਲਾ ਵੀ ਹੈ। ਕਰਨ ਕਾਰਨ ਪ੍ਰਭੇ ਕਹਿ ਦੂਸਰ ਨਾਹੀਂ ਕੋਈ। ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ, ਅਤੇ ਸਭ ਕੁਛ ਕਰਨ ਵਾਲਾ ਵੀ ਉਹੀ ਹੈ। ਸੋਈ ਖਸਮ ਹਮਾਰਾ, ਪਾਤਸ਼ਾਹ ਕਹਿੰਦੇ ਨੇ ਉਹ ਮੇਰੇ ਸਿਰ ਦਾ ਰਾਖਾ ਹੈ। ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਅਤੇ ਜਿਹੜੇ ਉਹਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਉਹ ਨਿਰਭਉ ਹੋ ਜਾਂਦੇ ਨੇ, ਸਾਧ ਸੰਗਤ ਭੈ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਜਮਾਂ ਦਾ ਡਰ ਨਹੀਂ ਰਹਿੰਦਾ, 84 ਲੱਖ ਜੂਨਾਂ ਦਾ ਡਰ ਨਹੀਂ ਰਹਿੰਦਾ। ਉਹ ਨਿਰਭਉ ਹੋ ਜਾਂਦੇ ਨੇ, ਕਿਉਂ? ਇੱਕ ਰਾਮ ਨਾਮ ਆਧਾਰਾ, ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸਹਾਰਾ ਹੋ ਜਾਂਦਾ ਹੈ, ਨਾਮ ਦੀ ਟੇਕ ਰਹਿੰਦੀ ਹੈ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਪੀ ਹੋ ਬਨਹਾਰ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਸਦਕਾ, ਗੁਰੂ ਦੀ ਰਹਿਮਤ ਸਦਕਾ, ਹੁਣ ਮਨ ਦੀ ਇਹ ਅਵਸਥਾ ਬਣ ਗਈ ਹੈ ਕਿ ਜਿਹੜਾ ਪਰਮਾਤਮਾ ਹੈ ਨਾ, ਉਹਦੇ ਦਰਸ਼ਨ ਕਰਨ ਦੇ ਨਾਲ ਇਹ ਜੀਵਨ ਸਫਲ ਹੋ ਜਾਂਦਾ ਹੈ। ਉਹਦੇ ਦਰਸ਼ਨ ਕਰਨ ਦੇ ਨਾਲ ਅਕਾਲ ਮੂਰਤ, ਅਕਾਲ ਮੌਤ ਤੋਂ ਪਰੇ ਮੁਕਤੀ ਹੋ ਜਾਂਦੀ ਹੈ ਉਹਦੇ ਦਰਸ਼ਨ ਕਰਨ ਦੇ ਨਾਲ। ਪ੍ਰਭ ਹੈ ਪੀ ਹੋ ਬਣਹਾਰਾ, ਉਹ ਅੱਜ ਵੀ ਹੈ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਪਰਮਾਤਮਾ ਦੀ ਹੋਂਦ ਸੀ, ਪਰਮਾਤਮਾ ਸੀ, ਅੱਜ ਵੀ ਹੈ। ਇੱਕ ਦਿਨ ਸਮਾਂ ਆਉਣਾ, ਸ੍ਰਿਸ਼ਟੀ ਨਹੀਂ ਹੋਣੀ, ਉਦੋਂ ਪਰਮਾਤਮਾ ਹੋਣਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਕਿ ਜਿਹੜੇ ਹਿਰਦੇ ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਦੇ ਨੇ, ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਆਪਣੇ ਨਾਮ ਦੀ ਪ੍ਰੀਤ ਦੇ ਕੇ ਆਪਣੇ ਹਿਰਦੇ ਨਾਲ ਲਾ ਕੇ ਰੱਖਦਾ ਹੈ। ਨਾਮ ਦੀ ਦਾਤ ਦੇ ਦਿੱਤੀ, ਆਪਣਾ ਪਿਆਰ ਦੇ ਦਿੱਤਾ। ਗੁਰੂ ਦਾ ਪਿਆਰ ਕੀ ਹੈ ਸਾਧ ਸੰਗਤ? ਗੁਰੂ ਦਾ ਪਿਆਰ ਹੈ ਗੁਰੂ ਦਾ ਨਾਮ। ਜਿਹੜੇ ਹਿਰਦੇ ਨੂੰ ਵਾਹਿਗੁਰੂ ਪਰਮਾਤਮਾ ਪਿਆਰ ਕਰਦੇ ਨੇ ਉਹਨੂੰ ਕੀ ਦਿੰਦੇ ਨੇ? ਉਹਨੂੰ ਅੰਮ੍ਰਿਤ ਵੇਲਾ ਦੇ ਦਿੰਦੇ ਨੇ। ਇਹ ਦਾਤ ਹੈ ਅੰਮ੍ਰਿਤ ਵੇਲਾ। ਜਿਹਨੂੰ ਗੁਰੂ ਪਿਆਰ ਕਰਦੇ ਨੇ ਅੰਮ੍ਰਿਤ ਵੇਲੇ ਦੀ ਬਾਣੀ ਦੇ ਦਿੰਦੇ ਨੇ, ਅੰਮ੍ਰਿਤ ਵੇਲੇ ਦਾ ਨੇਮ ਬਖਸ਼ਿਸ਼ ਕਰ ਦਿੰਦੇ ਨੇ। ਜਿਹਨੂੰ ਗੁਰੂ ਪਿਆਰ ਕਰਦੇ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼। ਕੰਠ ਲਗਾਏ ਆਪਣੇ ਜਨ ਰਾਖੇ, ਬਹੁਤ ਪਿਆਰੇ ਬੋਲ ਨੇ, ਆਪਣੀ ਪ੍ਰੀਤ ਪਿਆਰਾ। ਉਹ ਕਿੰਨੀ ਦੁਨੀਆ ਇੱਥੇ ਵਸ ਰਹੀ ਹੈ ਅਤੇ ਮਹਾਰਾਜ ਜੀ ਨੇ ਜਿਨ੍ਹਾਂ ਨੂੰ
ਜਿਨ੍ਹਾਂ ਨੂੰ ਪਰਮਾਤਮਾ ਦੀ ਜਿਨ੍ਹਾਂ 'ਤੇ ਖੁਸ਼ੀ ਹੋਈ ਹੈ ਉਹਨਾਂ ਨੂੰ ਆਪਣੇ ਹਿਰਦੇ ਨਾਲ ਲਾ ਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਇਹਨੂੰ ਕਹਿੰਦੇ ਨੇ ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ। ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਸੇ, ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ, ਉਸ ਪਰਮਾਤਮਾ ਦੀ ਵਡਿਆਈ ਬਹੁਤ ਵੱਡੀ ਹੈ, ਰਸਨਾ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂ, ਜਿਹੜਾ ਹਿਰਦਾ ਉਹਦੀ ਵਡਿਆਈ ਕਰਦਾ ਹੈ, ਉਹਦੀ ਸੋਭਾ ਕਰਦਾ ਹੈ, ਉਹਦਾ ਇਹ ਮਨੁੱਖਾ ਜਨਮ ਦੇ ਵਿੱਚ ਆਇਆ ਹੋਇਆ ਸਫਲ ਹੀ ਹੋ ਜਾਂਦਾ ਹੈ।

ਸਗਲੇ ਦੁੱਖ ਬਿਨਾਸੇ, ਜ਼ਿੰਦਗੀ ਦੇ ਸਾਰੇ ਦੁੱਖ ਅਤੇ ਕਲੇਸ਼ ਦੂਰ ਹੋ ਗਏ। ਪੂਰੇ ਗੁਰੂ ਦਾ ਮਿਲਾਪ ਕੀ ਹੈ? ਇੱਕ ਤਾਂ ਪੂਰੇ ਗੁਰੂ ਦਾ ਮਿਲਾਪ ਹੈ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ। ਉਸ ਤੋਂ ਅਗਲੀ ਖੇਡ ਕੀ ਹੈ? ਇਕੱਲੇ ਦਰਸ਼ਨ ਕਰਨ ਦੇ ਨਾਲ ਖੇਡ ਨਹੀਂ, ਦਰਸ਼ਨ ਕਰਨ ਦੇ ਨਾਲ ਇਸ ਮਾਰਗ 'ਤੇ ਚੱਲਿਆ ਜਾਂਦਾ ਹੈ। ਜਦੋਂ ਹਿਰਦਾ ਪੂਰੇ ਗੁਰੂ ਦੀਆਂ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਅਤੇ ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ, ਹਿਰਦੇ ਦਾ ਉਸ ਪਰਮਾਤਮਾ ਦੀਆਂ ਚਰਨਾਂ ਨਾਲ ਮਿਲਾਪ ਹੋ ਜਾਂਦਾ ਹੈ। ਇਹਨੂੰ ਕਹਿੰਦੇ ਨੇ ਪੂਰੇ ਗੁਰੂ ਦਾ ਮਿਲਾਪ। ਭਾਵ ਜਦੋਂ ਇਨਸਾਨ ਦਾ ਜਿਹੜਾ ਮਨ ਹੈ ਉਹ ਇਕਾਗਰ ਹੋ ਜਾਂਦਾ ਹੈ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਜਦੋਂ ਗੁਰੂ ਦੇ ਚਰਨਾਂ ਨਾਲ ਮਨ ਜੁੜ ਗਿਆ, ਬਾਬਾ ਮਨ ਮਤਵਾਰੂ ਨਾਮ ਰਸ ਪੀਵੈ ਸਹਿਜ ਰੰਗ ਰਚ ਰਹੇ, ਹੁਣ ਸਹਿਜ ਦੀ ਅਵਸਥਾ ਮਿਲ ਗਈ। ਅਤੇ ਜਦੋਂ ਮਨ ਸਹਿਜ ਹੋ ਗਿਆ, ਮਨ ਦਾ ਟਿਕਾਓ ਬਣ ਗਿਆ, ਸਗਲੇ ਦੁੱਖ ਬਿਨਾਸੇ, ਪਾਤਸ਼ਾਹ ਕਹਿੰਦੇ ਨੇ ਫਿਰ ਸਾਰੇ ਦੁੱਖ ਅਤੇ ਕਲੇਸ਼ ਦੂਰ ਹੋ ਜਾਂਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ। ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਇਹ ਅਰਦਾਸ ਹੈ ਮਾਲਕ ਦੇ ਚਰਨਾਂ ਵਿੱਚ। ਹਰ ਰੋਜ਼ ਗੁਰੂ ਘਰ ਵਿਖੇ ਸ਼ਾਮ 4:30 ਤੋਂ 6 ਵਜੇ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹਾਂ। ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਹੋ ਰਹੇ ਹਨ, ਜੋ 18 ਤਰੀਕ ਤੱਕ ਚੱਲਣਗੇ, ਔਰ 18 ਤਰੀਕ ਸ਼ਾਮ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਦੀਵਾਨ ਸੱਜਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਨ ਨੂੰ ਸਫਲਿਆਂ ਕਰਨਾ ਹੈ ਜੀ। ਔਰ 4 ਜੁਲਾਈ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਨਾਮ ਲਿਖਾਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਔਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੁੱਚੇ ਪਾਸੋਂ ਆਸਾ ਦੀਵਾਰ ਦੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ।

ਲੱਗੇ ਪ੍ਰਾਣੀ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਵਤ, ਵਿਸਮਾਦ ਸਲਾਹਾ, ਵਿਸਮਾਦ ਉਜੜ, ਵਿਸਮਾਦ ਰਹਾ।

ਵਧੀ ਸੋ ਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ ਕੇ ਪੌੜੀ ਧੁਰ ਕਰਮ ਜਿਨ੍ਹਾਂ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੁਧ ਵੇਖੀ ਜਗ ਤੇ ਉਪਾਇਆ ਇਕਨਾਂ ਨੂੰ ਤੂੰ ਮਿਲ ਲਹਿ ਕਾਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮ

ਬਲਿਹਾਰੀ ਕੁਦਰਤ ਵਸਿਆ ਤਿਰੰਤ ਨਾ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

0: ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੇ ਆ ਉਹ ਮੋਆ ਉਹ ਚੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਗਾ ਲੱਖ ਠਗੀਆਂ ਪੈਨਾ ਮੀਆਂ ਰਾਤ ਦਿਨ ਸਜੀ ਨਾਲ ਤੱਕ ਪਾਓ ਕਤੀਏ ਬਾਹਮਣ ਵੱਟਿਆ ਕੋਈ ਬੱਕਰਾ ਰਨ ਖਾਇਆ ਸਭ ਕੋ ਵਾਖੇ ਪਾਏ ਓਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗਨਾ ਚੁੱਟੇ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਤਿ ਉਪਜੈ ਸਾਲਾਹੀ ਸੱਚ ਸੂਦਰ ਗੇਂਦਰ ਪਾਈਏ ਤਗਨਾ ਤੁੱਟ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇ ਤਗਾ ਆਪੇ ਵੱਤੇ।

ਲੱਗਾ ਚਾਕਰੀ ਜੇ ਚੱਲੈ ਖਸਮੈ ਭਾਏ ਹੁਰਮ ਤਿਸਨੂੰ ਅਗਲੇ ਵਜੋਂ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤੇ

0: ਤੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
0: ਜੀ ਕੀ ਫਤਿਹ।

ਜਾਣੇ ਮੇਰਾ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉ ਨਿਧ ਆਵੈ ਤਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ ਅਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇ ਗਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਦਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਉਪਰੰਤ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਉਪਰੰਤ ਸੰਪੂਰਨ ਆਸਾ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀਓ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਕਿਰਪਾ ਕਰੋ ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
दोहरा आज्ञा पई अकाल की, तवै चलायो पंथ। सब सिखन को हुक्म है, गुरु मान्यो ग्रंथ। गुरु ग्रंथ जी मान्यो, प्रगट गुरां की दे। जो प्रभ को मिलवोच है, खोज शब्द में ले।

ਸ ਸੋਹ ਮਰੀ ਰਸਿਆ ਕਰੇ ਗੁਰ ਕਲਗੀ ਤਾਰ ਜਗਦੀਸ਼ ਸੋਹ ਮਰੀ ਰਸਿਆ ਕਰੇ ਗੁਰ ਕਲਗੀ ਤਾਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਨ ਪਾਵਤ ਦੇਵ ਸਵੈ ਮੁਨ ਇੰਦਰ ਮਹਾਂ ਸਿਵ ਜੋਗ ਕਰੀ।

ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ, ਜੋ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਆਰੰਭ ਹੋਣ ਲੱਗੇ ਹਨ, ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਗੁਰਸਿੱਖਾਂ ਨੇ ਜਲ ਪਾਣੀ ਛਕ ਲਿਆ ਹੈ, ਉਹ ਮੇਨ ਹਾਰ ਵਿੱਚ ਆਣ ਕੇ ਬਾਣੀ ਸਰਵਣ ਕਰਨੀ ਖੇਚਲਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਵਾਦ ਗੋਰੇ ਨਮਹਿ, ਜਗਾਦ ਗੋਰੇ ਨਮਹਿ, ਸਤਿਗੁਰੇ ਨਮੇ, ਸ੍ਰੀ ਗੁਰਦੇਵ ਨਮੇ ਅਸਪਾਰੀ। ਸਿਮਰੋ ਸਿਮਰ ਸਿਮਰ ਸੁਭਾਵੋ, ਕਾਲ ਕੁਰੇ ਤਨ ਮਾਇ ਮਿਟਾਵੋ, ਸਿਮਰੋ ਜਾਲ ਬਸੰਬਰੇ ਕੈ, ਨਾਮ ਜਪ ਤਿਆਗਣ ਤੋਂ ਨੇ ਕੈ, ਬੇਰ ਪ੍ਰਾਣ ਸਿਮਰ ਸੁਦੇ ਅਖਰ, ਕਿਨੇ ਰਾਮ ਨਾਮ ਕੇ ਅਖਰ, ਕਿਨਕਾ ਜਲ ਜੀਵ ਬਸਾਵੈ, ਤਾਂ ਕਿ ਮੈਂ ਮੰਗਣੀ ਨਾ ਆਵੈ, ਕਾਂਖੀ ਇੱਕ ਦਰਸਵਾਰੋ, ਨਾਨਕ ਸੁਮ ਹੋਇ ਉਦਾਰੋ, ਸੁਖਮਨੀ ਸੁਖਮ ਤੁਮ ਨਾਮ, ਭਗਤ ਨਾ ਕੇ ਮਨ ਬਿਸਰਾਮ ਰਹਾ, ਪ੍ਰਭ ਕੈ ਸਿਮਰਨ ਕਰਬਨ ਬਸੈ, ਪ੍ਰਭ ਕੈ ਸਿਮਨ ਦੁਖ ਜੁਮ ਨਸੈ, ਪ੍ਰਭ ਕੈ ਸਿਮਨ ਕਾਲ ਪਰ ਹਰੈ, ਪ੍ਰਭ ਕੈ ਸਿਮਨ ਦੁਸ਼ਮਣ ਠਹਿਰੈ, ਪ੍ਰਭ ਸਿਮਰਤ ਕੈ ਬਿਗਨ ਲਾਗੈ, ਪ੍ਰਭ ਕੈ ਸਿਮਰੇ ਅੰਦਰ ਜਾਗੈ, ਪ੍ਰਭ ਕੈ ਸਿਮ ਭਾਉ ਨਾ ਵਿਆਪੈ, ਪ੍ਰਭ ਕੈ ਸਿਮ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮ ਸਾਕ ਸੰਗ, ਸਰਮਨ ਦਾ ਨਾਨਕ ਰੰਗ, ਪ੍ਰਭ ਕੈ ਸਿਮਨ ਰਿਸਦ ਨਾਉ ਨਿਤ, ਪ੍ਰਭ ਕੈ ਸਿਮਨ ਗਿਆਨ ਧਿਆਨ ਤਦ ਬੋਧੈ, ਪ੍ਰਭ ਕੈ ਸਿਮਨ ਜਪਤ ਪੂਜਾ, ਪ੍ਰਭ ਕੈ ਸਿਮਨ ਬਿਨਸੇ ਦੂਜਾ, ਪ੍ਰਭ ਕੈ ਸਿਮਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਨ ਦਰਗੇ ਮਾਨ, ਪ੍ਰਭ ਕੈ ਸਿਮਨ ਹੋਏ ਸੁਪਲਾ, ਪ੍ਰਭ ਕੈ ਸਿਮਨ ਸੂਲ ਫੁਲਾ, ਸ੍ਰੀ ਸਿਮਰੇ ਜਨਿਆ ਸਿਮਰ।

ਬਾਣੀ ਤੇ ਪ੍ਰਸਾਦ ਹਰੀ। ਜੈ ਮਾਂ ਪਿਤਾ ਸੰਗੀਤ ਨ ਭਾਈ, ਮਨ ਊਹਾ ਨਾਮ ਤ੍ਰਿਸੰਗ ਸਦਾਈ। ਜੈ ਮਾਂ ਪਿਆਣ ਦੂ ਜਮਦਾ ਲੈ, ਤੈ ਕੇਵਲ ਨਾ ਸੰਤੀਰੇ ਤਲੈ। ਜਾ ਮੁਸ਼ਕਲ ਹੋਵੇ ਅਤ ਪਾਰੀ, ਹਰ ਕੋ ਨਾ ਗੁਰਮਾਇਓ ਦਾਰੀ। ਅਨਕੁਨੇ ਤਨ ਕਤਨੀ ਤਰੈ, ਹਰ ਕੋ ਨਾਮ ਕੂੜ ਪਾ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਉ ਸੁਖ ਨੇਰੇ। ਸਭ ਸਿਟਕੋ ਰਾਜਾ ਦੁਖੀਆ, ਹਰ ਕਾ ਨਾ ਜਪ ਕੋਈ ਸੁਖੀਆ। ਲਾ ਕਰੋੜੀ ਬੰਧਨ ਪਰੇ, ਹਰ ਕਾ ਨਾ ਜਪ ਨਿਤਰੈ। ਅਨਕ ਮਾਰਗ ਤਿਸ ਨਾਮ ਜਾਵੇ, ਹਰ ਕਾ ਨਾਮ ਜਪ ਤੇ ਉਗਾਵੇ। ਜੀ ਮਾਰਗੇ ਜਾਤ ਕੇਲਾ, ਤੇਰ ਨਾਮ ਸੰਗੋਸੇ ਲਾਇਆ। ਸਾ ਨਾਮ ਸਦਾ ਧਿਆਈਏ, ਨਾਨਕ ਗੁਰਮ ਪਰਮ ਗਤ ਪਾਈਐ।

ਸੰਤੋਸਾ ਜੈ ਪੈਂਡੇ ਮਹੰਤ ਗੁਬਾਰਾ ਹਰਕਾ ਨਾਮ ਸਿੰਘ ਜੀ ਆਰਾ ਜਾਂ ਪੰਥੀ ਰਾਖੋ ਨਾ ਸੁਜਾਨੂ ਹਰਕਾ ਨਾਮ ਤੇ ਨਾਲ ਪਛਾਣੂ ਜੈ ਮਾਂ ਭੈਣ ਤਪਤ ਭੁਕਾਮ ਤੇ ਹਰ ਕੇ ਨਾਮ ਕਿਤੂ

ਹਰ ਜਨ ਕੀ ਹਰਨਾਮ ਦਾਨ, ਪਾਰ ਨਾਮ ਜਨ ਕੀ ਨੂੰ ਦਾਨ, ਮਨ ਤਨ ਰੰਗਲ ਤੇਰੰਗੇ ਕੈ, ਨਾਮ ਜਨ ਕੇ ਬਿਰਤੂ ਵੀ ਕੈ, ਹਰ ਕਾ ਨਾ ਜਨ ਕੋ ਮੁਕ ਜੁਗਤ, ਹਰ ਕੇ ਨਾ ਜਨ ਕੋ ਤ੍ਰਿ ਭੁਗਤ, ਹਰ ਕਾ ਨਾ ਜਨ ਕਾ ਉਪਰੰਗ, ਨਾ ਜਪ ਕਾ ਪਰੇ ਨਾ ਭੰਗ।

ਧਿਆਈਐ ਨਾਮ ਤੁਰ ਕੇ ਸ਼ਬਦ ਨਾ ਹੋਵੇ ਨਾ ਗੁਮਕ ਨਾ ਪਾਵੇ ਜਨ ਕੋਈ ਸਲੋ ਬਹੁ ਸ਼ਾਸਤਰ ਬਹੁ ਸਮ੍ਰਿਤੀ ਵਿਖੇ ਸਿਰ ਟੰਡੋਰ ਊਸ ਨਾਇੰਗਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸੁਖ ਧਿਆਨ ਖੜ ਸ਼ਾਸਤਰ ਸਮ੍ਰਿਤ ਖਿਆਨ ਯੋਗ ਬਿਆਸ ਕਰਮ ਧਰਮ ਕਿਰਿਆ ਸਗਲ ਧਿਆ ਮਨ ਮੱਧੇ ਫਿਰਿਆ

ਗੁਰਿਭਵਾਸਨ ਜੈਨ ਵਾਰਸਨ ਦੀ ਮੁਸਾਦਨ ਗੁਰੂ ਕਰ ਸ੍ਰੀ ਕਟਾਵੈ ਤੋ ਵੀ ਹੁਮੈ ਮੈ ਨ ਜਾਵੈ ਤੇ ਨਾਮ ਸੁਮ ਸਿਰ ਕਿਸ ਨਾਏ ਨਾਨੂ ਗੁਰਮੁਖ ਨਾਮ ਜਪਤ ਗਤ ਪਾਇ ਮਨ ਕਾਮਨਾ ਤੀਰਦੈ ਸੁੱਟੈ ਗਰਗ ਮਨ ਅਮਨ ਤੇ ਉੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮਿਹਨਤ ਤੇ ਜਾਤ ਇਸ ਦੀ ਕੁਬੂ ਸਾਧਨਾ ਕਰੈ ਮਨ ਤੇ

ਆਨਕ ਜਤਨ ਕਰ ਤਿਸਨਾ ਧਰਾਪੈ ਪੇਖ ਨਿਗ ਨਿ ਬੁਝੈ ਕੋਟ ਭਾਦਰ ਕੇ ਨਿ ਸਿਜੈ ਛੂਟ ਸੁਨਾਯੂ ਪਿਆ ਮੋਹਿ ਵਿਆਪੇ ਮਾਇਆ ਦਰ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਪ੍ਰਮੇ ਤਿਲਨੀ ਮਾਨੈ ਹਰ ਕਾ ਨਾਮ ਜੁਗ ਦੁਖ ਜਾਏ ਨਾਨਕ ਬੋਲੇ ਸਹਿ ਸਬੈ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਗੀ।

ਆਵ ਮਾਨ ਆਪਣੇ ਤੇ ਬੁਰਾ ਮਟਾਨਾ ਵੇਖੇ ਸਭ ਸਿਰ ਸਾਜਨਾ ਸੂਖ ਦੂਜਨ ਸਮੁੰਦਰ ਉੱਡੇ ਤਾ ਨਾਨ ਪਾਪੋ ਨੀਲੇ ਪਾਵ ਨਿਰਤਨ ਕੋ

ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਦਾਸ ਸੁਣ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜਗੜ ਵਸੇ ਰਣਾ ਸਲੋਕ ਨਿਰਗੁਣੀ ਆਦਿਆਂ ਸੁਪਰਸ ਦਾ ਸੰਭਾਲ ਜਿਨ ਕੀ ਅਤਿ ਤੀਤ ਰੱਖ ਨਾਨਕ ਨਿਭੀ ਨਾਲ ਪੈਰੀ

ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਇ ਪੁਣ ਪਾਪ ਕੁਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਰ ਬਸਾ ਦੀਨੇ ਹਦ ਪਾਪ ਕਰਨੇ ਤੋਂ ਰਸਨਾ ਤੇ ਤਿਆਗ ਸੰਗਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਰ ਜੋ ਪ੍ਰਵਿਆਪੇ

ਕਰਤੂਤ ਵਸੂ ਕੀ ਮਾਨ ਜਾਤ ਲੋ ਬਚਾਰਾ ਕਰਦਨ ਰਾਤ ਬਾਹਰ ਭੇਖਾਂ ਤ੍ਰਮਲ ਮਾਇਆ ਸ਼ਬਦ ਨਾਂ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਮਾਨ ਅੰਤਰ ਅਗਨ ਬਾਰਤਨ ਸੁਵਾਹਾ ਕਿਰਪਾ ਸਰ ਪੈਸੇ ਤਰੇ ਯਥਾਹਾ।

ਸੰਗ ਸਹਾਇ ਸੁਹਾਵੇ ਨਾ ਚੀਤ ਜੋਬੇ ਰਾਇਤਾ ਸੁਪ੍ਰੀਤ ਬਲਵਕ ਅਗ੍ਰਭੀਤ ਬਰਸੈ ਅੰਤਕੇਲ ਮਾਰੰਗ ਰਸੈ ਦ੍ਰਿੜ ਕਰਮਾ ਨੇ ਮਨ ਪ੍ਰਤੀਤ ਕਾਰਨਿਆ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਚੂੜ ਵਿਕਾਰ ਮਹਾਂ ਲੋਤ ਰਹੋ ਇਹ ਆਹੋ ਜੁਗਤ ਬਿਹਾਨੀ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ

ਬਿਨ ਦੂਜੇ ਮਿਸਿਆ ਸਭਾਏ ਸਬਲ ਦੇ ਨਾਨ ਕਰਨ ਨਾਮ ਲਏ ਬਿਰਤੀ ਸਾਕੀ ਅਰਦਾ ਸਾਜ ਬਿਨਾ ਕਿਹੋ ਵਸੂਜਾ ਬਿਰਸਾ ਨਾਮ ਬਿਨਾ ਤਨਿਆਂਦ ਮੁਖਾਵ ਤਾਂ ਕੀ ਦੁਰਗੰਧ ਬਿਨ ਸਿਮਰਤ ਨਰਾਇਣ ਬਿਰਸਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਾਜਨ ਬਿਨ ਬਿਰਸੀ ਸੁਭਕਾਮ ਜਿਉਂ ਕਿਰਪਨ ਕੇਂਦਰ ਅਰਦਾਮ ਧਨ ਧਨ ਤੀਜਨ ਜੇ ਕਿਰਬਸੇ ਰੁਨਾਮ ਨਾਨਕ ਤਾਂ ਕਹਿ ਬਾਲ ਬਾਲ ਜਾਓ ਰਹਿ ਤਾਵਰ ਕਿਸ਼ਵਰ ਕਮਾਵਤ ਮਾਨੀ ਪ੍ਰੀਤ ਮੁਖੰਗੁਲ ਦਾਵਤ ਜਾਨਨਾਰ ਪ੍ਰਭ ਪ੍ਰਵੀਨ ਬਾਰ ਪੇਖ ਨਾ ਕਾਹੂ ਪੀਨ

ਨਾਨਕ ਜਾ ਜਪੇ ਜਪ ਸੂਈ ਅਜਪੈ ਜਪੇ ਸੁਣਾ ਗੁਐ ਸੁਰ ਗੁਣ ਗਾਉ ਪ੍ਰਭ ਕਿਰਪਾ ਤੁਇ ਪ੍ਰਗਾਸ ਪ੍ਰਭੂ ਦਿਆ ਦੇ ਕਮ ਵਿਗਾਸ ਪ੍ਰਭ ਸੁਪ੍ਰਸੰਨ ਬਸੀ ਮਨਸੂਈ ਪ੍ਰਭ ਦਿਆ ਤੇ ਮਤੂ ਉਤਮ ਹੋਈ।

ਸੁਖਮਾ ਪਨੀਤ ਸਾਧਸੰਗ ਕੇ ਸੁਣੀ ਬੈਰ ਸਾਧਸੰਗ ਨਾ ਬੀਗਾ ਪੈਰ ਸਾਧਸੰਗ ਨਾ ਕੁਮੰਦਾ ਸਾਧਸੰਗ ਜਾਣੇ ਪਰਮਾਨੰਦਾ ਸਾਧਸੰਗ ਨਾ ਹੂੰ ਤਾਪ ਸਾਧਸੰਗ ਤੇ ਸਭ ਆਪ ਆਪੇ ਜਾਣੇ ਸਾਧ ਬਟਾਈ ਨਾਮ ਸਾਧ ਪ੍ਰਭੂ ਬਾਣੇ ਆਈ ਸਾਖ ਸੰਗਨ ਕਬੂ ਧਾਵੈ ਸਾਖ ਸੰਸਦਾ ਭਾਵੈ ਸਾਧ ਸੰਗ ਬਸਤ ਗੋਚਰ ਰਹਿ ਸਾਧੂ ਕੇ ਸੰਗ ਆਜਰ ਸਹਿ

ਪਰ ਹਰੈ ਮਨ ਕੀ ਬਾਸਨਾ ਮਨ ਤੇ ਡਰ ਇੰਦਰੀ ਜਿਤ ਪੰਜ ਦੋਖਤ ਰਹਿਤ ਨਾਨਕ ਕੋਟ ਮਦ ਕੋਇਆ ਪਰਸ ਬੈਸ ਨੂੰ ਸੋਜ ਸੁਪਰ ਸੋ ਪ੍ਰਸਾਨ ਵਿਜਨ ਕੀ ਮਾਇਆ ਤੋਏ ਭੈਣ ਕਰਮ ਕਰ ਤੋ ਵੇ ਨੇ ਕਰਮ ਤਿਸ ਬੈਸ ਨੂੰ ਕਾਂਦਰ ਮਨ ਧਰਮ ਕਾਂ ਬਲ ਕੀ ਸ਼ਨੀ ਬਾਦਸ਼ਾਹ।

ਹੋਵੇ। ਭਗਵੰਤ ਕਟਾਰ ਕਰੇ ਨਤਨੀਤ, ਮਨ ਤਨ ਪੈ ਬਸਨ ਪ੍ਰੀਤ, ਹਰ ਕੇ ਚਰਨ ਹਿਰਦੇ ਵਸਾਵੈ, ਨਾਨਕਾ ਸਾਹਿਬ ਭਗਉਤੀ ਭਗਵੰਤ ਕੋ ਪਾਵੈ।

ਮੰਡਲ ਕਈ ਕੋਰ ਸਸੀ ਅਰਸੂਨ ਖਤਰ ਕਈ ਕੋਰ ਦੇਵਦਾਨ ਇੰਦਰ ਸ਼ਤਰ ਸਗਲ ਸਮਗਰੀ ਆਪਣਾ ਸੂਤ ਧਾਰ ਨਾ ਜਿਸ ਭਾਰਤ ਨਿਸਤਾਰ ਕਈ ਕੋਲ ਰਾਜਤਮ ਸਾਧਕ ਕਈ ਕੋਲ ਵੇਦ ਪ੍ਰਾਣ ਸੁਮਰਤਰ ਸਾਧ ਕਈ ਕੋਲ ਕੀ ਰਤਨ ਸਮੁੰਦ ਕਈ ਕੋਲ ਨਾਨਾ ਪ੍ਰਕਾਰ ਜੰਤ ਕਈ ਕੋਲ ਕੀ ਦਰਜੀ ਵੈ ਕਈ ਕੋਲ ਗਿਰੀ ਮੇਸਣ ਥੀ ਵੈ ਕਈ ਕੋਲ ਜਗ ਕੇਂਦਰ ਪਿਸਾਚ ਕਈ ਕੋਲ ਭੂਤ ਪ੍ਰੇ ਸੂਕਰ ਮਿਰਗਾ ਸਭ ਤੇ ਨੇੜੇ ਸਬਦ ਦੂਰ ਨਾਨਕ ਅਪਾਰ ਪਤਰਿਆ ਭਰਪੂਰ ਕਈ ਕੋਲ ਪਤਾਲਕ ਵਾਸੀ ਕਈ ਕੋਲ ਨਰਕ ਸੁਰਗਨ ਵਾਸੀ ਕਈ ਕੋਟ ਜਨਮੇ ਜੀਵੇ ਮਰ ਹੈ ਕਈ ਕੋਟ ਬੋ ਜੋਨੀ ਫਰ ਹੈ ਕਈ ਕੋਟ ਬੈਠ ਤੀ ਖਾਹੇ ਕਈ ਕੋਟ ਘਾਲੀ ਥਾਕ।

ਰੰਗ ਜਿਨਕੋ ਹੋਇਆ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਅਵਤਾਰ ਕਈ ਜੁਗਤੀ ਨੂੰ ਪ੍ਰਸਾਰ ਕਈ ਵਾਰ ਪਸਰ ਪਸਾਰ ਸਦਾ ਸਦਾ ਕਈ ਕੁੰਕਾਰ ਕਈ ਕੋਟ ਕੀਨੇ ਬਪਾਤ ਪ੍ਰਾਪਤੇ ਪ੍ਰਮੈ ਸਮਾਤ ਤਾਂ ਕਹਿ ਅੰਤਨ ਜਾਣੇ ਕੋਈ ਆਪੇ ਆਪ ਨਾਮ ਪ੍ਰਸੂਈ ਕਈ ਕੋਟ ਪਾਰ ਬ੍ਰਹਮ ਕੀ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਾਰੇ ਏਕੋ ਨੇਤਰੀ ਕਈ ਕੋਟ ਨਾਮ ਰਸ ਪੀਵ ਹੈ

ਅਣਕ ਜੋਨ ਪਰਮੇ ਪਰਮੀਆ ਨਾਨਾ ਰੂਜ ਸਵਾਗਿਤ ਖਾਵੈ ਜੋ ਪ੍ਰਭਾਵਿਤ ਮਿਣ ਚਾਵੈ ਜੋ ਪ੍ਰਭਾਵਿਤ ਮਿਣ ਚਾਵੈ ਜੋ ਭਾਵੇ ਸੂਈ ਹੋਈ ਨਾ ਦੂਜਾ ਵਰਨ ਕੋਈ ਕਬੂ ਸਾਸਨ ਤੂੰ ਪਾਵੇ ਉਸਥਾਨ ਤੇ ਪਵਰਨ ਆਵੇ ਅੰਤਰ ਹੋਇਆ ਗਿਆਨ ਪ੍ਰਕਾਸ਼ ਉਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਤੇ ਇੱਕ ਰੰਗ ਸਦਾ ਵਸੀ ਪਾਵਨ ਕਿਸਾਨ।

ਸਤਿ ਜਾਣੇ ਬਲਵੰਤ ਕਿਰਮੇ ਹੋਏ ਜੈ ਪਸਮੰਤ ਕਿਸੇ ਨੂੰ ਵਧਿਆ ਵੰਕਾਰੀ ਤਰਮਰਥ ਕਰੇ ਖੁਆਰੀ ਗੁਰਪ੍ਰਸਾਦ ਜਾਂਕਾ ਮਿੱਟੀ ਅਭਿਮਾਨ ਸੂਜਨ ਨਾਨਕ ਦਰਗੇ ਪ੍ਰਵਾਨ ਕੂਟ ਕਰਮ ਕਰੇ ਹੂੰ ਧਾਰੀ ਸੁਰਮ ਪਾਵੇ ਸਗਲੀ ਬਿਰਸਾਰੀ ਅਨਕਤ ਪਸਿਆ ਕਰੇ ਹੰਕਾਰ ਨਰਕ ਸੁਰ ਫਿਰ ਫਿਰ ਉਤਾਰ ਅਨਕ ਜਤਨ ਆਤਮੀ ਧਰਵੇ ਅਰ ਦਰਗੇ ਕੋ ਕੈਸੇ ਗਵੈ ਆਸ ਕੋ ਜੋ ਭਲਾ ਕਹਾਵੈ ਤਿਸੇ ਭਲਾਏ ਜੰਕਟ ਨਾ ਆਵੈ ਸਤਿਕ੍ਰਿਅ ਜਾਂਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬਲਾ ਜਾਣੇ ਮੁਝ ਤੇ ਕਿਛੁ ਹੋਏ ਤਬ ਸਕੋ ਸੁਕੁਨਾਈ ਕੋਈ ਜਾਵੇ ਜਾਣੇ ਮੈਂ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬਲਾ ਨਿਰਚਲ ਨਾਏ ਚੀਤ ਜਬਲਾ ਮੋਹ ਮਗਰ ਸੁਮਾਏ ਤਬਲਾ ਧਰਮ ਰਾਏ ਦੇਸਦਾਏ

0: ਸੰਤ ਸਰਨ ਜੋ ਜਨ ਪਰੇ ਸੋਜਨ ਉਦਰਨ ਹਾਰ ਸੰਤ ਕੁਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸਪਦੀ
1: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕਉ ਰਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜਿਉਨ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤਿਸਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਏ ਸੰਤ ਕਾ ਨਿੰਦਕ ਅਖੇ ਨਟੇ ਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤੇ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਹਣ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਪਾਵੈ ਤਾਂ ਲੈ ਮਿਲਾਇ ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ

ਤਕੀ ਲੋਥਾ ਸੰਤ ਕੇ ਦੁਖੀ ਕੀ ਜੜ ਕੇ ਸ਼ਨਾਹੇ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਹੇ ਜਿਉਂ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਪ ਈਦ ਨਹੀਂ ਧਰਾਪੈ ਸੰਤ ਕਾ ਦੁਖੀ ਸੁਟੈ ਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿਦਕ ਕਾ ਤੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸੁਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ

ਉਥੀ ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤੁਸੀਂ ਆਪਣ ਨਾਮ ਦੇ ਬੜਭਾਗੀ। ਨਾਨਕ ਜਨ ਸੇ ਸਲੋਕ।

ਬੁਝੈ ਆਪਣੇ ਆਪ ਸੁਝੈ ਤਿਸਕੀ ਜਾਨੋ ਤਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਹੀ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਐ।

ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਨਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਿਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ

ਘਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹ ਮਨ ਮੋਹਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਅਵ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਇ, ਮੁਖ ਉਜਲ ਹਰ ਦਰਗਹਿ ਸੋਇ, ਇਹ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ।

ਕੁਰਬਾਨ ਸਾਧ ਸੇਵਾ ਵੱਡ ਪਾਗੀ ਪਾਈਐ ਸਾ ਸੰਘ ਹਰ ਕੀਰਤਨ ਗਾਈਐ ਅਨਕ ਬਿਗੰਦੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਾਲਣਹਾਰ ਭੁਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ

ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤਿਸ ਗੁਣ ਮੈਂ ਜਾਂ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ ਇਕ ਰੰਗ।

ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਤਰੈ ਸੁਣ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤਪੁਰਖ ਸਭ ਮੈਂ ਸਮਾਣੀ, ਸਤ ਕਰਮ ਜਾਂ ਕੀ ਰਸਨਾ ਰਸਨਾ, ਸਤ ਮੂਲ ਸਤ ਸਤ ਉਤਪਾਤ, ਸਤ ਕਰਣੀ ਨਿਰਮਲ ਨਿਰਮਲ, ਹੀ ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੈ ਹਿਰਦੇ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਬ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸਿ

ਭਗਤਾ ਸੁਰਤ ਸਤ ਸਤ ਜਸ ਹੁੰਤਾ ਭੂਜਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਪੋਹੇ ਬਸਾਨਾ ਜਿਸ ਤੇ ਉਪਜਿਆ ਤਸਮਾਇ ਸਮਾਨਾ ਬਸਤ ਮਹਿਲੇ ਬਸਤ ਗੜਾਈ ਤਾਂ ਕੋ ਭਿੰਨਾ ਕਹਿ ਨਾ ਜਾਈ ਬੂਜੈ ਬੂਜਣ ਹਾਰ ਵਿਵੇਕ ਨਾਰਾਇਣ ਮਿਲੈ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਹੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ

0: ਉੱਚੇ ਪ੍ਰਭ
1: ਸੇ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸਿਰਦਾ ਜਿਸ ਪ੍ਰਗਟਾਇਆ ਨਿੱਕੀ ਗਿਰੀ ਮਹਿਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਜਿਸਕਾ ਸਾਸਨਾ ਕਾਟ ਆਪ ਤਾਕੋ ਰੱਖ ਦੇ ਕਰ ਹਾਥ ਮਾਨ ਸਿਧਨ ਕਰਤਵ ਭਾਂਤ ਤਿਸਕੇ ਕਰਤਵ ਵਿਰਥੇ ਜਾਤ ਮਾਰਾ ਨਾ ਰਾਖਾ ਵਰਨ ਕੋਏ ਸਰਵ ਜੀਆਂ ਕਾ ਰਾਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੇ ਅੰਮ੍ਰਿਤ ਹੁਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ।

ਹੈ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹੋ ਹਰਸ ਪਾਵੈ ਜਨ ਕੂਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਏ।

ਸੰਸਾਰ ਕੁੰਟ ਉੜਤਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕੋ ਨਿਤ ਬਾਂਛ ਹੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਗੁਰ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ

ਸਰਵ ਜੋਤ ਮਹਿ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ।

ਤਮ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਾਵਤੇ ਉਜ ਪਾਇਆ ਸਥਾਨ ਬਹੁਰ ਨ ਹੋਵੈ ਆਵਨ ਜਾਨ ਹਰ ਧਨ ਖੜ ਚੱਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਯੁਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ। ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ।

ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ,

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦਾ ਫੁਰਮਾਨ ਹੈ, ਲੱਖ ਖੁਸ਼ੀਆਂ ਪਾ

ਅਨੁਸਾਰ ਸੇਵਕ ਪ੍ਰਵਾਸ ਸਵਰਗਵਾਸੀ ਸਰਦਾਰ ਗੁਰਦਾਸ ਸਿੰਘ ਜੀ ਭੰਵਰਾ, ਬੀਬੀ ਨਿਰੰਜਨ ਕੌਰ ਜੀ ਭੰਵਰਾ ਜਿਨ੍ਹਾਂ ਦੀ ਖਿੜੀ ਹੋਈ ਫੁਲਵਾੜੀ, ਹਰਜੀਤ ਸਿੰਘ ਭੰਵਰਾ, ਬੀਬੀ ਇਕਬਾਲ ਕੌਰ ਭੰਵਰਾ ਜਿਨ੍ਹਾਂ ਦੀ ਬੇਟੀ ਸਿਮਰਨ ਕੌਰ, ਔਰ ਸੇਵਕ ਪਰਿਵਾਰ ਭਾਈ ਬਲਿਹਾਰ ਸਿੰਘ, ਬੀਬੀ ਸਤਿੰਦਰ ਕੌਰ ਜਿਨ੍ਹਾਂ ਦਾ ਬੇਟਾ ਮਨਰਾਜ ਸਿੰਘ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਕਾਰਜਾਂ ਦੀ ਆਰੰਭਤਾ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ

ਸੇਵਕ ਪਰਿਵਾਰਾਂ ਵੱਲੋਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟਾ ਕੀਤੇ ਆਪ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਆਰੰਭੇ ਹੋਏ ਕਾਰਜ ਰਾਸ ਕਰਨੇ ਪਾਤਸ਼ਾਹ ਜੀਓ ਕਿਰਪਾ ਕਰੋ ਮਹਾਰਾਜ ਬੀਬੀ ਬੇਟੀ ਸਿਮਰਨ ਕੌਰ ਦਾ ਸ਼ਗਨ ਕਾਕਾ ਮਨਰਾਜ ਸਿੰਘ ਨੂੰ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸੇਵਕਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕਰਨੇ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ ਔਰ ਕਾਰਜਾਂ ਦੀ ਆਰੰਭਤਾ ਔਰ ਕਾਕਾ ਮਨਰਾਜ ਸਿੰਘ ਨੂੰ ਕੁੜਮਾਈ ਦੀ ਰਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਕੁੜਮਾਈ ਦੀ ਰਸਮ ਅਦਾ ਕਰਨ। ਔਰ ਮੈਂ ਨਾਲ ਹੀ ਬੇਨਤੀ ਕਰਾਂ ਡਾਕਟਰ ਜੋਗਾ ਸਿੰਘ ਜੀ, ਉਹ 5 ਮਿੰਟ ਵਾਸਤੇ ਆਈਆਂ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਡਾਕਟਰ ਜੋਗਾ ਸਿੰਘ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਹੀਰ ਪਰਿਵਾਰ ਵੱਲੋਂ। ਅਤੇ ਮੈਂ 2 ਕਲਾਬ 'ਚ ਬੋਲ ਰਹੀ ਹਾਂ, ਫੈਮਿਲੀ ਵਾਸਤੇ ਅਤੇ ਮਨਰਾਜ ਅਤੇ ਸਿੰਮੂ ਹੋਣਾ ਵਾਸਤੇ। ਥੋੜ੍ਹੇ ਕੁ ਇੰਗਲਿਸ਼ ਵਿੱਚ ਬੋਲੂੰਗਾ, ਥੋੜ੍ਹੇ ਪੰਜਾਬੀ 'ਚ। ਸਮਟਾਈਮਸ ਆਈ ਗੈਟ ਨਰਵਸ, ਇਟਸ ਸੋ ਮਚ ਈਜ਼ੀਅਰ ਟੂ ਟਾਕ ਇਨ ਫਰੰਟ ਆਫ ਹੰਡਰਡਸ ਆਫ ਡਾਕਟਰਸ, ਬਟ ਆਈ ਕੈਨ ਨਾਟ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਿਸੇ ਸੰਗਤ ਦੇ ਮੂਹਰੇ ਬੋਲਣਾ ਬਹੁਤ ਮੁਸ਼ਕਲ ਆ। ਥੈਂਕ ਯੂ ਸਿੰਮੂ ਫੋਰ ਬ੍ਰਿੰਗਿੰਗ ਅਸ ਹੇਅਰ ਟੁਗੈਦਰ। ਦਿਸ ਇਜ਼ ਬੀਨ ਏ ਬਲੈਸਿੰਗ ਟੂ ਬੀ ਪਾਰਟੇਕਿੰਗ ਇਨ ਦਿਸ ਇਵੈਂਟ ਵਿਦ ਯੂ। ਫੋਰ ਯੂ ਐਂਡ ਮਨਰਾਜ, you know me, Gurminder, and Iqbal. For Manraj's family, I'm the middle guy, Iqbal is the older sister, and Gurminder is my younger sister. We've been running around in this gurdwara since 1980. 1980 is when we moved from India to here. Udon Paji Makhan Singh ji baithe aaye the sanu airport to leke aaye sige in his van, and we went to Berkeley. Was our first place we entered. So thank you guys. two things I want to just share with you guys, very important. The first thing is making sure that you guys listen to each other. When you listen to each other, you're going to put your egos aside, and that's what is going to make your relationships that much more stronger. It's when you start saying me, you're going to forget about listening and putting yourself in someone else's shoe and listening to their perspective. It's very important. ਦੂਸਰੀ ਗੱਲ ਆ, ਅੱਜ ਆਪਾਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਆ ਅਤੇ ਸਿਮਰਨ ਦਿਸ ਇਜ਼ ਫੋਰ ਯੂ। ਬਾਣੀ ਦੇ ਜਦੋਂ ਸ਼ੁਰੂਆਤ ਹੁੰਦੀ ਹੈ ਸੁਖਮਨੀ ਸਾਹਿਬ ਦੇ ਵਿੱਚ, ਉਹ ਚਾਹੁੰਦਾ ਆ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਇਨ ਆਲ ਫੇਜ਼ਿਸ ਆਫ ਯੋਰ ਲਾਈਫ। ਦੈਟਸ ਵਾਟ ਆਈ ਵਾਂਟ ਯੂ ਟੂ ਰਿਮੈਂਬਰ, ਇਜ਼ ਟੂ ਡੂ ਸਿਮਰਨ ਈਵਨ ਥਰੂ ਦਾ ਹਾਰਡਸ਼ਿਪਸ ਐਂਡ ਥਰੂ ਦਾ ਗੁੱਡ ਟਾਈਮਸ। ਡੋਂਟ ਫੋਰਗੈਟ ਵਾਹਿਗੁਰੂ, ਐਂਡ ਪਲੀਜ਼ ਕੀਪ ਦੈਮ ਵੈਰੀ ਕਲੋਜ਼ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੇਵਕ ਪਰਿਵਾਰ ਨੂੰ ਬੇਨਤੀ ਹੈ ਕਿ ਕੁੜਮਾਈ ਦੀ ਰਸਮ ਆਪ ਜੀ, ਸਿਰਫ ਮਾਤਾ ਪਿਤਾ ਇੱਥੇ ਸ਼ਗਨ ਪਾਉਣਗੇ, ਬਾਕੀ ਸਾਰੀ ਸੰਗਤ ਨੇ ਇਸੇ ਤਰ੍ਹਾਂ ਬੈਠੀ ਰਹਿਣਾ। ਬਾਕੀ ਸਾਰਿਆਂ ਨੇ ਥੱਲੇ ਟੈਂਟ ਦੇ ਵਿੱਚ ਉੱਥੇ ਸਾਰਿਆਂ ਨੇ ਸ਼ਗਨ ਪਾਉਣਾ ਹੈ, ਸਿਰਫ ਮਾਤਾ ਪਿਤਾ ਹੀ ਇੱਥੇ ਸ਼ਗਨ ਪਾਉਣਗੇ। ਔਰ ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਸਾਰੀਆਂ ਸੰਗਤਾਂ ਨੂੰ, ਸਮੂਹ ਪਰਿਵਾਰ ਵੱਲੋਂ ਆਏ ਹੋਏ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ। ਪਾਤਸ਼ਾਹ ਕਿਰਪਾ ਕਰਨ, ਸੇਵਕਾਂ ਦੇ ਆਰੰਭੇ ਹੋਏ ਕਾਰਜ ਰਾਸ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਸੋ ਕੁੜਮਾਈ ਦੀ ਰਸਮ ਅਦਾ ਹੋ ਚੁੱਕੀ ਹੈ, ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਆਪ ਜੀ ਬੈਠੇ ਹੋ, ਗੁਰੂ ਘਰ ਦੀਆਂ ਬਿਲਡਿੰਗਾਂ ਦੇ ਕਾਰਜ ਚੱਲ ਰਹੇ ਹਨ, ਸੋ ਬਾਬਾ ਜੀ 5 ਮਿੰਟ ਵਾਹਿਗੁਰੂ ਦਾ ਸਿਮਰਨ ਕਰਾਉਣਗੇ। ਆਪ ਜੀ ਨੇ ਟੋਕਰੀ ਦੇ ਵਿੱਚ ਗੁਰੂ ਘਰ ਦੀਆਂ ਬਿਲਡਿੰਗਾਂ ਵਾਸਤੇ ਜ਼ਰੂਰ ਤਿਲ ਫੁੱਲ ਮਾਇਆ ਪੇਟਾ ਕਰਕੇ ਜਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ।

ਚੜ੍ਹਦੀ ਕਲਾ ਤੇਰੇ ਧੂਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਕੇ ਨਹਾਇ ਕਰੀ। ਜੇਤੀ ਸਿਰਠਿ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ। ਮਤਿ ਵਿਜਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਏ।

ਅਕਬਰੀ ਸੋ ਕਹੀਅਨ ਕੀਤੇ ਗਾਵਣ ਹਰੇ ਗਾਵੈ ਤੁਨੋ ਪੌਣ ਬਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹੰਸ ਦਸ ਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਯੁਗ

ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਏ ਦਾਗੇ ਰੂਪ ਨ ਕਤਨੇ ਜਾਏ, ਨਾ ਹੋਏ ਮਰੇ ਨ ਠਾਗੇ ਜਾਏ, ਜਿਨਕੇ ਰਾਮ ਵਸੈ ਮਨ ਮਾਏ। ਤਿੱਥੈ ਭਗਤ ਵਸੈ ਕੇ ਲੋਕ ਕਰਿਆ ਨਾ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਤਿੱਥੈ ਖੰਡ ਮੰਡਲ ਬਰ

Thank you.

0: بيش.
1: Okay.

ਸਤਿ

ਬਸ ਹੁਣ ਲੱਗਾ ਕਿ 4:30 ਵਜੇ।

ಮಾಡ್ಬೋದು.

ਵਾਹਿਗੁਰੂ ਕਰ ਲਓ।

ഭയക്കു തന്നെ ഇടവേ. Pardon.

0: ਪ੍ਰਭ ਕਾ ਸਿਮਰਨ ਗਰਭ ਨਾ ਬਸੈ, ਪ੍ਰਭ ਕਾ ਸਿਮਰਨ ਦੁਖ ਜਮ ਨਸੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕਾ ਸਿਮਰਨ ਅਨ ਦਿਨ ਜਾਗੈ, ਪ੍ਰਭ ਕਾ ਸਿਮਰਨ ਸਾਧ ਕਾ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਬਿਨਸੈ ਦੂਜਾ,
1: ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ,
0: ਪ੍ਰਭ ਕਾ ਸਿਮਰਨ ਹੋਇ ਸੁਭਲਾ, ਪ੍ਰਭ ਕਾ ਸਿਮਰਨ ਸੁਫਲ ਫਲਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ

ਪ੍ਰਭ ਕੋ ਸਿਮਰਹਿ ਸੇ ਪਰਿ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ

0: ਕਰੇ ਸਿਮਰਨ ਕਬੂ ਨ ਚੂਰੇ।
1: ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਹਿ ਸਮਾਨੀ।
0: ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ।
1: ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ।
0: ਨਾਨਕ ਤਿੰਜਨ ਸਰਣੀ ਪਿਆ,
1: ਹਰ ਸਿਮਰਨ ਕਰ ਭਗਤ ਪ੍ਰਗਟਾਈ, ਹਰ ਸਿਮਰਨ ਲਗ ਬੇਦ ਉਪਾਈ।
0: ਹਰ ਸਿਮਰਨ ਪੈ ਸਿੱਧ ਗਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੱਟ ਜਾਤੇ।
1: ਹਰ ਸਿਮਰਨ ਧਾਰੀ ਸਭ ਧਰਨਾ।

0: ਰਾਸ਼ਟਰਪਤੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾਂ
0: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਘਨੇਰੇ ਲੱਖ ਕਰੋੜੀ ਬੰਧ ਨ ਪਰ ਹਰ ਕਾ ਨਾਮ ਜਪਤ ਨਿਸਤਰ ਜਿਹ ਮਾਰਗ ਇਹੋ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਕਣਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸ਼ਰਾਮ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਪੈਂਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜੈ ਮਹਾਂ ਭਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਭਗਤ ਜਨਾ ਕੀ ਵਰਤਨ ਨਾਮ ਸਾਧ ਜਨਾ ਕੈ ਮਨ ਵਿਸ਼ਰਾਮ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋ ਪਾਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ
1: ਜਨ ਦਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਔਰ ਨ ਜਾਣੀ
0: ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ
1: ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਜੋਸੈ ਸੰਤ ਪ੍ਰਤਾਪ ਦੁਖ ਸਭ ਨਸੈ
0: ਸੰਤ ਕਾ ਸੰਗ ਬਡਭਾਗੀ ਪਾਈਐ ਸੰਤ ਕੀ ਸੇਵਾ ਨਾਮ

0: ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਬਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬ੍ਰਹਮ ਦੇ ਪ੍ਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
1: ਸ੍ਰੀ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ
1: ਨਾਉ ਫਲ ਪ੍ਰਥਮੀ ਪਰੈ ਚੈ ਜੀਵੈ ਮਹਾ ਦਾਸ ਪੀਸਤ ਜੀਵੈ
0: ਅਗਨ ਮਾਹੇ ਹੋਮਤ ਪ੍ਰਾਣ ਕਨਿਕ ਅਸਵਰ ਹੈ ਵਰ ਭੂਮ ਦਾਨ
1: ਨਿਯੋਲੀ ਕਰਮ ਕਰੈ ਬਹੁ ਆਸਨ ਜੈ ਮਾਰ ਸਿੰਘ ਮਿਆਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਪੀ ਹੁਮੈ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਾਰ ਕਸ਼ਟ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਕੁਮਾਰ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਦਿਆਲ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਪ ਦਰਗਹਿ ਨਹੀਂ ਸਿਜੈ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਲ ਤਿਨ ਨਹੀਂ ਮਾਨੈ
1: ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾ ਜਿਨ੍ਹਾਂ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਭ ਗਾਵੈ
0: ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੁਮੈ ਸ਼ੋਰੈ
1: ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ੍ਹਾਂ ਕੀ ਸਰਨੀ ਪਰੈ
0: ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਤਾ
0: ਆਪ ਸੂ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ।

0: ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਵਿੱਚ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਹੈ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਾਸੁਨ ਰਸਨ ਬਖਾਨੀ

0: ਨਾਨਕ ਰਾਖਣ ਹਾਰ ਪਾਰ
1: ਰਤਨ ਤਿਆ ਕੋਟੀ ਸੰਗ ਰਚੈ ਸਾਥ ਸੋਰ ਧੂੜ ਸੰਗ ਮਚੈ
0: ਜੋ ਛਡਨਾ ਸੋ ਅਸਥਰ ਕਰ ਮਾਨੈ ਜੋ ਹੋਵਣ ਸੋ ਦੂਰ ਪ੍ਰਾਨੈ
1: ਛੋਟ ਜਾਏ ਤਿਸਕਾ ਸੰਗ ਕਰੈ ਸੰਗ ਸਹਾਈ।

0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ
1: ਅੰਤਰ ਅਗਨ ਬਾਹਰ ਤਨ ਸਵਾਹਾ
2: ਗਲ ਪਾਥਰ ਕੈਸੀ ਤਰਾ ਆਹਾ
0: ਜਾ ਕੇ ਅੰਤਰ ਬਸੈ ਪ੍ਰਭ ਆਪ।

0: ਸਾਰਿਆਂ ਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ
1: ਅਗਨ ਸਾਹ ਆਪਣੀ ਰਾਸ ਕਾਤ ਪੀਤ ਬਰਤ ਅੰਗ ਲਾਸ
0: ਆਪਣੀ ਅਮਾਨ ਕਸ਼ ਬੌਰ ਸਾਡੇ ਅਗੇ

0: ਵਸ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ
1: ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਦੇਖਣਾ ਕਾਹੂ ਪੀਨ
0: ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨ ਮੈਂ ਮਰੇ
1: ਜਿਸ ਕੈ

0: ਸਤਿ
1: ਸਾਧ ਕੇ ਸੰਗਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ
2: ਸਾਧ ਕੇ ਸੰਗ ਮਿਟਾਇ ਅਭਿਮਾਨ ਸਾਧ ਕੇ ਸੰਗ ਕਰਤੈ ਸੁਗਿਆਨ
1: ਸਾਧ ਕੇ ਸੰਗ ਬੂਜੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ
2: ਸਾਧ ਕੇ ਸੰਗ ਪਾਇ ਨਾਮ ਰਤਨ ਸਾਧ ਕੇ ਸੰਗ ਉਪਰ ਜਤਨ
1: ਸਾਧ ਕੀ ਮਹਿਮਾ ਵਾਰਨੇ ਕੌਣ ਪਰਾਨੀ ਨਾਨ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ
2: ਸਾਧ ਕੇ ਸੰਗ ਗੁਰਜਨ ਮਿਲੈ ਸਾਧ ਕੇ ਸੰਗ ਸਦਾ ਪ੍ਰਫੁਲੈ
1: ਸਾਧ ਕੈ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
2: ਸਾਧ ਸੰਗ ਹੋਏ ਸਭ ਕੀ ਦੇਨ ਸਾਧ ਕੈ ਸੰਗ ਮਨੋਹਰ ਬੈਨ
1: ਸਾਧ ਕੈ ਸੰਗ ਨਾ ਕਤੂ ਤਾਵੈ ਸਾਧ ਸੰਗ ਅਸਤਿਤ ਮਨ ਪਾਵੈ
2: ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ
2: ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ
1: ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ
2: ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜਾ ਸਭ ਆਪ
1: ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ
2: ਸਾਧ ਕੈ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖਾਵੈ
1: ਸਾਧ ਸੰਗ ਵਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ
2: ਸਾਧ ਕੈ ਸੰਗ ਸਹਿ ਥਾਲੂ ਚੈ ਸਾਧੂ ਕੈ ਸੰਗ ਮੈਲ ਪਹੁੰਚੈ
1: ਸਾਧ ਕੈ ਸੰਗ ਦ੍ਰਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
2: ਸਾਧ ਕੈ ਸੰਗ ਪੈ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟਾਵ ਨਿਸਤਾਰ ਹੈ
2: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ
2: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
2: ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ
1: ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ
2: ਸਾਧ ਕੈ ਸੰਗ ਇਹਾ ਉਹਾ ਸੁਹਿਲਾ ਸਾਧ ਸੰਗ ਵਿਕਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ
2: ਪਾਰ ਬ੍ਰਹਮ ਸਾਧ ਵਸੈ ਨਾਨਕ ਉਧਰੈ ਸਾਧ ਸੁਦਰਸੈ
1: ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
2: ਸਾਧ ਕੈ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੈ ਸੰਗ ਲਗੇ ਪ੍ਰਭ ਮੀਠਾ

0: ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇਤਾ ਬੁਧਿਆਨੈ,
0: ਸਾਧ ਕੀ ਉਪਾ ਤਿਹ ਗੁਣ ਤੇ ਦੂਰ, ਸਾਧ ਕੀ ਉਪਾ ਰਹੀ ਭਰਪੂਰ,
1: ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ,
0: ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ

0: ਗਿਆਨੀ ਕਾਹੇ ਗਨਾਓ, ਨਾਨਕ ਜੋ ਪਾਵਕ ਸਹਿ ਸੁਭਾਓ।
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੇ ਜਲਾ।
0: ਬ੍ਰਹਮ ਗਿਆਨੀ ਕੇ ਮਨ ਹੋਏ।